ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ।

ਸਾਧਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਾਸ ਕੀਤੇ ਕਾਲ ਕੰਟਕ ਮਾਰਿਆ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਾਵੈ ਧਾਹੇ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ

ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਅਕਾਲ ਪੁਰਖ, ਇਹ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹਿਨ ਮਾਣਿਆਂ ਦੇ ਮਾਣ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਹੈ। ਆਪ ਜੀ ਦੀ ਅਪਾਰ ਕਿਰਪਾ ਰਹਿਮਨ ਦਾ ਸਦਕਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸੋਦਰ ਸ਼ਬਦ ਚੌਂਕੀ ਕੀਰਤਨ ਉਪਰੰਤ ਰਹਿਰਾਜ ਸਾਹਿਬ ਜੀ ਦੇ ਪਾਠ ਹੋਏ ਹਨ। ਸਤਿਗੁਰੂ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੋਂ ਤੋਂ ਸਮਤ ਬਖਸ਼ਣੀ। ਪੜ੍ਹੀ ਸੁਣੀ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ, ਸਭ ਸੰਗਤ ਦੀ ਹਾਜ਼ਰੀ ਤਿਲ ਫੁਰ ਭੇਟਾ ਦਰ ਪ੍ਰਵਾਨ ਕਰਨਾ, ਸਭ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ, ਪ੍ਰੇਮ ਇਤਫਾਕ ਦੀ ਦਾਤ, ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ, ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਿਰਤਾਰਥ ਕਰੋ ਜੀ। ਸ਼ਾਮ ਦੇ ਦੀਵਾਨਾਂ ਵਿੱਚ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ੋ। ਸੁੱਖ ਹੋਵੇ, ਨਾਮ ਚਿਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੇ ਸਾਜੀ ਨਿਵਾਜੀ ਸਤਸੰਗਤ ਜੀਓ, ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ, ਜੋ ਕਿ ਆਪ ਸਭ ਸੰਗਤਾਂ ਨੂੰ ਪਾਵਨ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰ ਰਹੇ ਸਨ। ਭਾਈ ਸਾਹਿਬ ਜੀ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇ ਸਮੇਂ ਲਈ ਸਤਿਕਾਰਯੋਗ ਭਾਈ ਸਾਹਿਬ ਭਾਈ ਖਜਾਨ ਸਿੰਘ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਉਹਨਾਂ ਪਾਸੋਂ ਪਾਵਨ ਗੁਰਬਾਣੀ ਸ਼ਬਦ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ।

Pour les sauts tout à

ਸਮਾਂ ਸਾਨੂੰ ਬਖਸ਼ਿਆ ਹੈ, ਜਿਸ ਦੀ ਤਹਿਤ ਆਪ ਜੀ ਨੇ ਹਾਜ਼ਰੀਆਂ ਭਰ ਕੇ ਤੁਰਕੀ ਬਾਣੀ ਇਲਾਹੀ ਬਾਣੀ ਦੇ ਮਨੋਹਰ ਕੀਰਤਨ ਰਾਗੀ ਸਾਹਿਬਾਨਾਂ ਦੇ ਪਾਸੋਂ ਸਰਵਣ ਕੀਤੇ ਨੇ। ਕੀਰਤਨ ਦੀ ਹਾਜ਼ਰੀ ਦੇ ਨਾਲ ਨਾਲ ਜਿਵੇਂ ਰੋਜ਼ਾਨਾ ਹੀ ਕਥਾ ਵਿਚਾਰ ਦੇ ਦੁਆਰਾ ਗੁਰ ਸ਼ਬਦ ਦੀ ਵਿਚਾਰ, ਗੁਰੂ ਇਤਿਹਾਸ ਦੀ ਵਿਚਾਰ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜਦੇ ਹਾਂ, ਅੱਜ ਵੀ ਸਤਿਗੁਰਾਂ ਦੀ ਮਿਰਾਮਤ ਦੇ ਦੁਆਰਾ ਜੋ ਸ਼ਬਦ ਆਪ ਜੀ ਨੇ ਪੌੜੀ ਸ਼ਬਦ ਸਰਵਣ ਕੀਤਾ ਹੈ, ਇਹ ਭਾਈ ਗੁਰਦਾਸ ਜੀ ਦੀ 13ਵੀਂ ਵਾਰ ਦੀ 7ਵੀਂ ਪੌੜੀ ਦਾ ਪਾਠ ਹੈ। ਆਪਾਂ ਕੁਝ ਦਿਨਾਂ ਤੋਂ ਭਾਈ ਸਾਹਿਬ ਜੀ ਦੀ ਇਹ 13ਵੀਂ ਵਾਰ ਨੂੰ ਜਦੋਂ ਆਰੰਭ ਕੀਤਾ ਤੇ ਇਹਦੇ ਅੰਦਰ ਤਕਰੀਬਨ ਕਾਫੀ ਪੌੜੀਆਂ ਦੇ ਦੁਆਰਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਪਰਮਾਤਮਾ ਦੇ ਨਾਮ ਰਸ ਦੀ ਗੱਲ ਸਾਨੂੰ ਸਮਝਾਉਂਦੇ ਆ। ਗੁਰੂ ਸਾਹਿਬ ਜੀ ਦੇ ਦਰ ਘਰ ਤੋਂ ਨਾਜ਼ਲ ਹੋਏ ਗਿਆਨ ਨੂੰ ਇਹਨਾਂ ਪੌੜੀਆਂ ਦੇ ਰਾਹੀਂ ਸਾਂਝਾ ਕੀਤਾ ਹੈ, ਕਿਉਂਕਿ ਜਦੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹਦੇ ਹੈ ਤੇ ਸਿਧਾਂਤ ਨੂੰ ਕਲੀਅਰ ਕਰਨ ਵਾਸਤੇ ਕਈ ਕਈ ਪੌੜੀਆਂ ਉਚਾਰਨ ਕਰਕੇ ਭਾਈ ਸਾਹਿਬ ਜੀ ਨੇ ਸਮਝਾਉਣ ਦਾ ਯਤਨ ਕੀਤਾ ਹੈ ਅਤੇ ਤਕਰੀਬਨ ਚਾਰ ਪੰਜ ਪੌੜੀਆਂ ਦੇ ਦੁਆਰਾ ਲਗਾਤਾਰ ਜਿਹੜੀ ਅਸੀਂ ਵਿਚਾਰ ਕਰਦੇ ਆ ਰਹੇ ਹੈ ਉਹ ਪਰਮਾਤਮਾ ਦੇ ਪ੍ਰੇਮ ਰਸ ਦੀ ਗੱਲ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੀਤੀ ਹੈ। ਕਿਸੇ ਪੌੜੀ ਦੇ ਅੰਦਰ ਪ੍ਰੇਮ ਰਸ ਦੀ ਮਿਠਾਸ ਦਾ ਜ਼ਿਕਰ ਕੀਤਾ ਹੈ, ਕਿਤੇ ਉਹਦੀ ਬੇਅੰਤਤਾ ਦਾ ਜ਼ਿਕਰ ਕੀਤਾ ਹੈ ਅਤੇ ਕਿਤੇ ਇਸ ਨਾਮ ਰਸ ਨੂੰ ਪ੍ਰਾਪਤ ਕਰਨ ਵਾਲੀ ਸ਼ਖਸੀਅਤ ਜੋ ਅਮੋਲਕ ਹੋ ਜਾਂਦੀ ਉਹਦਾ ਜ਼ਿਕਰ ਕੀਤਾ ਹੈ। ਕਿਤੇ ਇਹ ਦੱਸਿਆ ਹੈ ਕਿ ਜਿਨ੍ਹਾਂ ਨੇ ਇਹ ਪ੍ਰੇਮ ਰਸ ਨੂੰ ਅਜੇ ਪ੍ਰਾਪਤ ਨਹੀਂ ਕੀਤਾ ਉਹਨਾਂ ਦਾ ਜੀਵਨ ਕਿਵੇਂ ਦਾ ਅਧੂਰਾ ਰਹਿ ਜਾਂਦਾ, ਇਹ ਸਾਰੀਆਂ ਗੱਲਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਵਾਰਾਂ ਦੇ ਪੌੜੀਆਂ ਦੇ ਅੰਦਰ ਸਾਂਝੀਆਂ ਕਰਦਿਆਂ ਹੋਈਆਂ ਕੁਝ ਉਦਾਹਰਨਾਂ ਦੇ ਕੇ ਸਾਨੂੰ ਸਮਝਾਉਂਦੇ ਨੇ, ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਜਦੋਂ ਰਚਨਾ ਪੜ੍ਹਦੇ ਚਾਹੇ ਪੌੜੀਆਂ ਪੜ੍ਹੀਏ ਵਾਰਾਂ ਦੇ ਰੂਪ ਅੰਦਰ ਚਾਹੇ ਕਵਿਤ ਸਵਈਏ ਪੜ੍ਹੀਏ ਜਦੋਂ ਵੀ ਉਹਨਾਂ ਗੱਲ ਸਮਝਾਉਣੀ ਹੈ ਅਤੇ ਕਾਫੀ ਉਦਾਹਰਨਾਂ ਦੇ ਕੇ ਉਹ ਬੜੀ ਸਪਸ਼ਟਤਾ ਕਰਨ ਵਾਸਤੇ ਉਹ ਸਮਝਾਉਂਦੇ ਨੇ ਉਦਾਹਰਨਾਂ ਦੇ ਕੇ, ਜਿਵੇਂ ਕਿ ਕੱਲ੍ਹ ਆਪਾਂ ਇੱਕ ਉਹਨਾਂ ਦੀ ਕਵਿਤ ਦਾ ਜ਼ਿਕਰ ਕੀਤਾ ਸੀ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਰਹਿਣੀ ਅਤੇ ਕਹਿਣੀ ਦੋਨਾਂ ਦੇ ਵਿੱਚ ਇੱਕ ਸਾਰਤਾ ਹੋਣੀ ਚਾਹੀਦੀ ਹੈ, ਭਾਵ ਜੇ ਅਸੀਂ ਜੋ ਕਹਿੰਦੇ ਹਾਂ ਜੋ ਸਾਡੀ ਜ਼ੁਬਾਨ ਤੋਂ ਵਿਚਾਰ ਹੈ ਉਹ ਸਾਡੇ ਜੀਵਨ ਦੇ ਵਿੱਚ ਵੀ ਧਾਰਨ ਹੋਣ ਅਤੇ ਫਿਰ ਉਹ ਜੀਵਨ ਜਿਹੜਾ ਉਹ ਬਣਦਾ ਹੈ। ਜਿਵੇਂ ਕਿ ਗੁਰਬਾਣੀ ਦੇ ਵਿੱਚ ਵੀ ਅਸੀਂ ਇਹ ਸ਼ਬਦ ਵਿਚਾਰੇ ਅਸੀਂ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਕਿ ਕਈ ਵਾਰ ਅਸੀਂ ਦੇਖਦੇ ਇਨਸਾਨ ਦੁਨੀਆ ਵਿੱਚ ਵਿਚਰਦੇ ਹਾਂ ਕਿ ਗੱਲਾਂ ਦੇ ਨਾਲ ਬਹੁਤ ਸਿਆਣੇ ਹੁੰਦੇ ਗੱਲਾਂ ਜਦੋਂ ਕਰਦੇ ਨਾ ਸਾਡੇ ਨਾਲ, ਅਤੇ ਕਈ ਵਾਰੀ ਇਹ ਮਹਿਸੂਸ ਹੁੰਦਾ ਹੈ ਕਿ ਦੁਨੀਆ ਦਾ ਸਾਰਾ ਗਿਆਨ ਇਸ ਬੰਦੇ ਦੇ ਜੀਵਨ ਦੇ ਵਿੱਚ ਆ ਗਿਆ ਇਹਦੇ ਬੋਲਾਂ ਦੇ ਦੁਆਰਾ ਹੀ ਮਹਿਸੂਸ ਹੁੰਦਾ ਹੈ, ਪਰ ਜਦੋਂ ਅੰਦਰ ਝਾਤੀ ਮਾਰਦੇ ਹੈ ਉਹ ਕਮਾਈ ਨਹੀਂ ਹੁੰਦੀ, ਉਹ ਕੇਵਲ ਇੱਕ ਜ਼ੁਬਾਨ ਦਾ ਰਸ ਹੈ, ਲੋਕਾਂ ਦੇ ਵਿੱਚ ਇੱਕ ਗੱਲਾਂ ਦੇ ਰਸ ਦੁਆਰਾ ਉਹ ਇਹ ਕਾਰਜ ਕਰਦੇ ਨੇ, ਉਹਦੇ ਅਨੁਸਾਰ ਉਹ ਜੀਵਨ ਨਹੀਂ ਬਤੀਤ ਕਰਦੇ। ਪਰ ਗੁਰਮਤਿ ਦੇ ਵਿੱਚ ਇਹ ਸਾਨੂੰ ਸਮਝਾਇਆ ਕਿ ਜੇ ਅਸੀਂ ਰੱਬ ਦੀ ਗੱਲ ਕਰਨੀ, ਗੁਰੂ ਦੀ ਗੱਲ ਕਰਨੀ, ਰੱਬ ਦੇ ਪਿਆਰਿਆਂ ਸੇਵਕਾਂ ਦੀ ਗੱਲ ਕਰਨੀ ਤਾਂ ਉਹ ਸਿੱਖਿਆ ਸਾਡੇ ਜੀਵਨ ਵਿੱਚ ਵੀ ਹੋਣੀ ਚਾਹੀਦੀ ਹੈ, ਉਹ ਇਕੱਲੀ ਕਹਿਣ ਮਾਤਰ ਨਹੀਂ ਹੋਣੀ ਚਾਹੀਦੀ। ਜਿਵੇਂ ਕੱਲ੍ਹ ਆਪਾਂ ਵਿਚਾਰਿਆ ਸੀ ਕਿ ਖੰਡ ਖੰਡ ਕਹਿਣ ਦੇ ਨਾਲ ਕਦੀ ਵੀ ਮੂੰਹ ਮਿੱਠਾ ਨਹੀਂ ਹੁੰਦਾ, ਅਤੇ ਅੱਗ ਅੱਗ ਕਹਿਣ ਦੇ ਨਾਲ ਕਦੀ ਵੀ ਸਾਨੂੰ ਅੱਗ ਵਾਲਾ ਨਿੱਘ ਨਹੀਂ ਮਿਲਦਾ, ਸਰਦੀ ਤੋਂ ਰਾਹਤ ਨਹੀਂ ਮਿਲਦੀ। ਇਹ ਉਦਾਹਰਨਾਂ ਜੇ ਕਿਵੇਂ ਦੱਸਿਆ ਸੀ ਨਾ ਭਾਈ ਗੁਰਦਾਸ ਜੀ ਨੇ, ਫਿਰ ਅੱਗੇ ਦੱਸਿਆ ਸੀ ਕਿ ਜੇ ਸਾਨੂੰ ਰੋਗ ਲੱਗਿਆ ਤਾਂ ਡਾਕਟਰ ਡਾਕਟਰ ਵੈਦ ਵੈਦ ਕਹਿਣ ਨਾਲੋਂ ਬਿਮਾਰੀ ਨਹੀਂ ਹਟਣੀ, ਮਾਇਆ ਮਾਇਆ ਕਹਿਣ ਦੇ ਨਾਲ ਅਸੀਂ ਅਮੀਰ ਨਹੀਂ ਹੋ ਜਾਣਾ, ਉਹਦੇ ਲਈ ਸਾਨੂੰ ਮਨੋ ਤਨੋਂ ਤਿਆਰ ਹੋਣਾ ਪਵੇ।

0: ਪਵੇਗਾ ਤੁਹਾਨੂੰ ਕਮਾਉਣ ਲਈ। ਚੰਦਨ ਦੀ ਸੁਗੰਧੀ ਚਾਹੀਦੀ ਹੈ ਅਤੇ ਚੰਦਨ ਕੋਲ ਜਾਣਾ ਪਵੇਗਾ ਜਾਂ ਉਹਨੂੰ ਪ੍ਰਾਪਤ ਕਰਨਾ ਪਵੇਗਾ। ਜੇ ਚੰਦਨ ਮਾਂ ਦਾ ਪ੍ਰਕਾਸ਼ ਰੌਸ਼ਨੀ ਲੈਣੀ ਤਾਂ ਸਾਨੂੰ ਉੱਥੇ ਜਾਣਾ ਪਵੇਗਾ ਚਾਨਣੀ ਵਿੱਚ। ਇਸੇ ਤਰ੍ਹਾਂ ਫਿਰ ਆਖਰ ਵਿੱਚ ਜਾ ਕੇ ਸਮਝਾਇਆ ਸੀ, ਕਹਿਣ ਲੱਗੇ ਕਿ ਗਾਏ ਸੋਹਣੇ ਆਖੇ ਮੀਚੇ ਪਾਈਏ ਨਾ ਪਰਮ ਪਦ, ਗੁਰ ਉਪਦੇਸ਼ ਗਹਿ ਜਾਓ ਲੋ ਕਮਾਈਏ। ਜਿੰਨਾ ਚਿਰ ਅਸੀਂ ਉਹ ਗੁਰ ਉਪਦੇਸ਼ ਨੂੰ ਕਮਾਉਂਦੇ ਨਹੀਂ ਹੈ, ਫਿਰ ਅੱਖਾਂ ਬੰਦ ਕਰਕੇ ਸਮਾਧੀਆਂ ਲਾ ਲੈਣੀਆਂ, ਬਾਹਰੋਂ ਜਿਹੜੇ ਧਾਰਮਿਕ ਪਹਿਰਾਵੇ ਧਾਰਨ ਕਰ ਲੈਣੇ ਜਾਂ ਕਰਮ ਕਾਂਡ ਕਰ ਲੈਣੇ, ਦੇਸ਼ਾਂ ਦਾ ਤੀਰਥਾਂ ਦਾ ਰਟਨ ਕਰ ਲੈਣਾ, ਪਰ ਜੇ ਅੰਦਰ ਖਾਲੀ ਹੈ, ਅੰਦਰ ਉਹ ਗੱਲ ਨਹੀਂ ਪਹੁੰਚੀ, ਤਾਂ ਫਿਰ ਉਹ ਇੱਕ ਕੰਨ ਰਸ ਰਹਿ ਜਾਂਦਾ ਹੈ। ਅਤੇ ਜਿਹਦਾ ਕੰਨ ਰਸ ਹੀ ਰਹਿ ਗਿਆ, ਉਹ ਫਿਰ ਇਸ ਸੰਸਾਰ ਵਿੱਚ ਪਰਮਾਤਮਾ ਦੇ ਨਾਮ ਰਸ ਨੂੰ ਪ੍ਰਾਪਤ ਨਹੀਂ ਕਰ ਸਕਦਾ। ਉਹਦੇ ਵਾਸਤੇ ਜੋ ਬੋਲਣਾ ਹੈ, ਜੋ ਜੀਵਨ ਦੇ ਵਿੱਚ ਗੁਰਿਆਈ ਦੇ ਵਿਚਾਰ ਨੂੰ ਅਪਣਾਉਣਾ ਹੈ, ਗੁਰੂ ਸਾਹਿਬ ਜੀ ਦੇ ਗਿਆਨ ਨੂੰ ਅਪਣਾਉਣਾ ਹੈ, ਚੰਗੇ ਨਿਯਮਾਂ ਨੂੰ ਅਪਣਾਉਣਾ ਹੈ, ਇਕੱਲਾ ਗੱਲਾਂ ਦੇ ਨਾਲ ਨਹੀਂ, ਅੰਦਰ ਵੀ ਉਹਦੇ ਅਨੁਸਾਰ ਬਤੀਤ ਹੋਣਾ ਚਾਹੀਦਾ। ਅਸੀਂ ਕਈ ਵਾਰੀ ਇਹ ਬਚਨ ਪੜ੍ਹਦੇ ਹਾਂ, ਕਈ ਵਿਦਵਾਨਾਂ ਨੇ ਗੁਰੂ ਤੇਗ ਬਹਾਦਰ ਪਿਤਾ ਜੀ ਦੇ ਨਾਲ ਇਹ ਸਾਖੀ ਨੂੰ ਜੋੜਿਆ ਹੈ, ਅਤੇ ਕਈ ਮਹਾਤਮਾ ਬੁੱਧ ਜੀ ਦੇ ਨਾਲ ਵੀ ਕਈ ਲਿਖਾਰੀਆਂ ਨੇ ਇਹ ਲਿਖਿਆ ਹੈ। ਖੈਰ, ਜਿਹੜਾ ਉਹ ਸਾਖੀ ਦਾ ਜੋ ਉਪਦੇਸ਼ ਹੈ ਉਹ ਆਪ ਜੀ ਨਾਲ ਸਾਂਝਾ ਕਰਦੇ। ਕਹਿਣ ਲੱਗੇ ਕਿ ਇੱਕ ਵਾਰ ਇੱਕ ਮਾਤਾ ਜਿਹੜੀ ਸੀ ਉਹ ਬੱਚੇ ਨੂੰ ਲੈ ਕੇ ਆਈ ਕਿ ਬੱਚਾ ਗੁੜ ਬਹੁਤ ਖਾਂਦਾ ਹੈ। ਜਿਨ੍ਹਾਂ ਨੇ ਇਤਿਹਾਸਕਾਰਾਂ ਗੁਰੂ ਤੇਗ ਬਹਾਦਰ ਜੀ ਨਾਲ ਜੋੜਿਆ, ਉਹ ਗੁਰੂ ਸਾਹਿਬ ਜੀ ਦੇ ਕੋਲ ਕਹਿੰਦੇ, ਜਿਨ੍ਹਾਂ ਮਹਾਤਮਾ ਬੁੱਧ ਨਾਲ ਜੋੜੀ ਸਾਖੀ ਉਹ ਕਹਿੰਦੇ ਮਹਾਤਮਾ ਬੁੱਧ ਜੀ ਦੇ ਕੋਲ ਲੈ ਕੇ। ਖੈਰ, ਗੁਰੂ ਸਾਹਿਬ ਜੀ ਦੇ ਜੇ ਸਾਖੀ ਆਪਾਂ ਸਾਂਝੀ ਕਰੀਏ, ਅਤੇ ਉਸ ਵੇਲੇ ਕਿਹਾ ਸੀ ਇਹ ਗੁੜ ਬਹੁਤ ਖਾਂਦਾ ਹੈ, ਅਤੇ ਕਹਿ ਦਿੱਤਾ ਕਿ ਇਹਨੂੰ ਇਹ ਆਦਤ ਜਿਹੜੀ ਹਟਾਈ ਜਾਵੇ, ਨਿਯਮ ਦੇ ਵਿੱਚ ਖਾਧਾ ਜਾਵੇ, ਲੋੜ ਦੇ ਨਾਲੋਂ ਵੱਧ ਖਾਂਦਾ, ਕਿਉਂਕਿ ਲੋੜ ਤੋਂ ਵੱਧ ਭੋਜਨ ਅਸੀਂ ਕੋਈ ਵੀ ਛੱਕ ਲਈਏ ਉਹ ਸਾਡੇ ਸਰੀਰ ਨੂੰ ਤਾਕਤ ਦੇਣ ਦੀ ਬਜਾਏ ਬਿਮਾਰ ਕਰ ਦਿੰਦਾ ਹੈ। ਭਾਵੇਂ ਕਿੰਨੀ ਵੀ ਕੋਈ ਨਿਆਮਤ ਹੈ ਕਿ ਉਹ ਸਾਡੇ ਵਾਸਤੇ ਕਿੰਨਾ ਚੰਗਾ ਹੈ, ਪਰ ਲੋੜ ਤੋਂ ਵੱਧ ਖਾ ਲਵਾਂਗੇ ਤਾਂ ਉਹ ਵੀ ਸਾਡੇ ਸਰੀਰ ਨੂੰ ਬਿਮਾਰ ਕਰੇਗਾ, ਕਿਉਂਕਿ ਨਿਯਮ ਦੇ ਵਿੱਚ ਸਾਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸਮਝਾਇਆ ਆਸਾ ਜੀ ਦੀ ਵਾਰ ਵਿੱਚ ਵੀ, ਕਿ ਜੋ ਨਿਯਮ ਵਿੱਚ ਰਹਿੰਦਾ ਹੈ ਉਹ ਸੰਸਾਰ ਵਿੱਚ ਵਿਕਾਸ ਕਰਦਾ, ਉਹ ਕਦੀ ਵੀ ਨਾਸ਼ ਨਹੀਂ ਕਰਦਾ, ਨਾ ਉਹਦਾ ਨਾਸ਼ ਹੁੰਦਾ ਹੈ। ਜਦੋਂ ਅਸੀਂ ਆਸਾ ਜੀ ਦੀ ਵਾਰ ਵਿੱਚ ਬਚਨ ਪੜ੍ਹਦੇ ਹਾਂ ਕਿ ਭੈ ਵਿੱਚ ਚੱਲੇ ਲੱਕ ਦਰੀਆ, ਉਹਦੇ ਅੰਦਰ ਕਿੰਨੀਆਂ ਉਦਾਹਰਨਾਂ ਦਿੱਤੀਆਂ, ਹਵਾ ਦੀ, ਅਗਨ ਦੀ, ਚੰਦ ਦੀ, ਸੂਰਜ ਦੀ, ਪਾਣੀ ਦੀ, ਕਿੰਨੀਆਂ ਉਦਾਹਰਨਾਂ ਦੇ ਕੇ ਦੱਸਿਆ ਕਿ ਜਿਹੜਾ ਵੀ ਕੋਈ ਨਿਯਮ ਦੇ ਵਿੱਚ ਵਗਦਾ ਹੈ ਉਹ ਸਾਡੇ ਜੀਵਨ ਲਈ ਜੀਵਨਦਾਨ ਹੁੰਦਾ ਹੈ। ਪਾਣੀ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ, ਪਾਣੀ ਨਿਯਮ ਦੇ ਵਿੱਚ ਰਹਿੰਦਾ ਹੀ ਤਾਂ ਸਾਡੇ ਵਾਸਤੇ ਜੀਵਨ ਹੈ, ਪਰ ਜਦੋਂ ਉਹੀ ਨਿਯਮ ਤੋਂ ਬਾਹਰਾ ਹੋ ਜਾਵੇ, ਫਲੱਡ ਦਾ ਰੂਪ ਬਣ ਜਾਵੇ, ਹੜ੍ਹਾਂ ਦਾ ਰੂਪ ਬਣ ਜਾਵੇ, ਤਾਂ ਸਾਡੇ ਲਈ ਵਿਨਾਸ਼ ਹੋ ਜਾਂਦਾ ਹੈ, ਉਹ ਵਿਨਾਸ਼ਕਾਰੀ ਸਾਬਤ ਹੁੰਦਾ ਹੈ ਸਾਡੇ ਵਾਸਤੇ। ਅੱਗ ਵੀ ਲੋੜ ਅਨੁਸਾਰ ਜਿਹੜੀ ਹੈ ਉਹ ਸਾਡੀ ਸਰਦੀ ਨੂੰ ਦੂਰ ਕਰਦੀ, ਸਾਡੀ ਭੁੱਖ ਨੂੰ ਦੂਰ ਕਰਦੀ ਹੈ, ਪਰ ਉਹ ਵੀ ਲੋੜ ਤੋਂ ਵੱਧ ਆ ਗਈ ਅਤੇ ਉਹ ਵੀ ਸਾਡੇ ਲਈ ਨੁਕਸਾਨ ਹੁੰਦਾ ਹੈ। ਇਸ ਤਰ੍ਹਾਂ ਉੱਥੇ ਦੱਸਿਆ ਹੈ ਕਿ ਕਿਹਾ ਹੈ ਕਿ ਇਹ ਗੁੜ ਬਹੁਤ ਖਾਂਦਾ ਹੈ, ਅਤੇ ਕਹਿ ਦਿੱਤਾ ਕਿ ਇਹਨੂੰ ਪਰਸੋਂ ਨੂੰ ਲੈ ਕੇ ਆਇਓ। ਫਿਰ ਜਦੋਂ ਪਰਸੋਂ ਨੂੰ ਦੁਬਾਰਾ ਖੜਿਆ ਅਤੇ ਕਹਿ ਦਿੱਤਾ ਕਿ ਹੁਣ ਇਹਨੂੰ ਦੱਸੋ, ਇਹਨੂੰ ਸਮਝਾਓ ਕਿ ਗੁੜ ਨਾ ਖਾਵੇ, ਕਹਿੰਦੇ ਗੁੜ ਨਹੀਂ ਖਾਣਾ ਚਾਹੀਦਾ। ਅਤੇ ਮਾਤਾ ਨੇ ਕਹਿ ਦਿੱਤਾ ਕਿ ਜੇ ਇਹੀ ਗੱਲ ਕਹਿਣੀ ਸੀ ਤਾਂ ਪਰਸੋਂ ਕਹਿ ਦਿੰਦੇ ਹੋ, ਅੱਜ ਵੀ ਇਹੀ ਗੱਲ ਕਹੀ ਹੈ ਕਿ ਗੁੜ ਖਾਣਾ ਚੰਗਾ ਨਹੀਂ, ਗੁੜ ਨਾ ਖਾਇਆ ਕਰੋ, ਅਤੇ ਇਹੀ ਗੱਲ ਪਰਸੋਂ ਕਹਿ ਦਿੰਦੇ। ਅਤੇ ਅੱਗੋਂ ਜਵਾਬ ਇਹ ਸੀ ਕਿ ਉਸ ਦਿਨ ਅਸੀਂ ਆਪ ਖਾਂਦੇ ਸੀ ਲੋੜ ਤੋਂ ਵੱਧ, ਅਤੇ ਇਸ ਕਰਕੇ ਅਸੀਂ ਵੀ ਇਹ ਅੱਜ ਇਹਨੂੰ ਸਮਝਾਇਆ ਕਿ ਲੋੜ ਤੋਂ ਵੱਧ ਨਾ ਖਾਇਆ ਕਰੋ, ਜਿੰਨੀ ਲੋੜ ਹੈ ਉਨੀ ਖਾਇਆ ਕਰੋ, ਕਿਉਂਕਿ ਜਿੰਨਾ ਚਿਰ ਅਸੀਂ ਉਸ ਗੱਲ 'ਤੇ ਪਹਿਰਾ ਨਹੀਂ ਦਿੰਦੇ ਉਨਾ ਚਿਰ ਅਸੀਂ ਦੂਜੇ ਨੂੰ ਵੀ ਕਹਿਣ ਦੇ ਹੱਕਦਾਰ ਨਹੀਂ ਹੁੰਦੇ। ਇਹ ਸਾਨੂੰ ਮਹਾਂਪੁਰਖਾਂ ਦੀ ਦੁਨੀਆਂ ਦੇ ਵਿੱਚੋਂ ਇਹ ਜ਼ਿਕਰ ਮਿਲਦਾ ਹੈ। ਜੋ ਕੁਝ ਵੀ ਅਸੀਂ ਜੇ ਬਾਣੀ ਪੜ੍ਹਨ ਦੀ ਤਾਗੀਦ ਕਰਨੀ, ਉਪਦੇਸ਼ ਕਰਨਾ ਹੈ, ਸਤਿਗੁਰਾਂ ਦੇ ਦਰ ਦਾ ਸਾਂਝਾ ਕਰਨਾ ਹੈ, ਬਾਣੀ ਪੜ੍ਹਨੀ, ਸੇਵਾ ਕਰਨੀ ਜਾਂ ਹੋਰ ਜਿੰਨੇ ਵੀ ਨਿਯਮ ਨੇ, ਜੇ ਅਸੀਂ ਆਪ ਨਹੀਂ ਕਰਦੇ ਤਾਂ ਫਿਰ ਸਾਨੂੰ ਹੱਕ ਨਹੀਂ ਹੈ ਕਿ ਦੂਜੇ ਨੂੰ ਅਸੀਂ ਥੋਪੀ ਜਾਈਏ। ਪਹਿਲਾਂ ਉਸ ਕਰਮ ਦੇ ਉੱਪਰ ਆਪ ਵੀ ਚੱਲੀਏ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇਸੇ ਕਰਕੇ ਸਾਨੂੰ ਸਮਝਾਇਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਬਾਬਾ ਫਰੀਦ ਜੀ ਵੀ ਸਮਝਾਉਂਦੇ ਨੇ, ਜਿੱਥੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ, ਮਨ ਜੀਤਾ ਜਗ ਜੀਤ, ਉੱਥੇ ਬਾਬਾ ਫਰੀਦ ਜੀ ਵੀ ਇਹੀ ਗੱਲ ਸਮਝਾਉਂਦੇ, ਆਪ ਸਵਾਰੇ ਮੈਂ ਮਿਲੇ। ਪਹਿਲਾਂ ਆਪਣਾ ਆਪ ਸਵਾਰਨਾ ਪਵੇਗਾ। ਆਪਨ ਨੜੈ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ, ਸਭ ਤੋਂ ਪਹਿਲਾਂ ਦੂਜੇ 'ਤੇ ਉਂਗਲ ਉਠਾਉਣ ਦੇ ਵਾਸਤੇ, ਦੂਜੇ ਨੂੰ ਉਪਦੇਸ਼ ਦੇ ਵਾਸਤੇ ਪਹਿਲਾਂ ਉਹ ਉਪਦੇਸ਼ ਨੂੰ ਆਪ ਜੀਵਨ ਵਿੱਚ ਧਾਰਨ ਕਰੀਏ। ਇਹ ਸਾਨੂੰ ਗੁਰੂ ਸਾਹਿਬਾਨ ਗੁਰੂ ਦੇ ਪਿਆਰੇ ਸੇਵਕ ਗੁਰਮੁਖ ਜਾਨਾਂ ਨੇ ਇਹ ਸਮਝਾਇਆ। ਸੋ ਇਸੇ ਤਰ੍ਹਾਂ ਹੀ ਭਾਈ ਗੁਰਦਾਸ ਜੀ ਨੇ ਵੀ, ਆਪਾਂ ਕੱਲ੍ਹ ਇਹ ਪੌੜੀ ਵਿਚਾਰੀ ਸੀ, ਉਹਨਾਂ ਨੇ ਦੱਸਿਆ ਕਿ ਆਪ ਵੀ ਵਿਚਾਰੋ ਅਤੇ ਜਿਹੜਾ ਵਿਚਾਰਦਾ ਏ ਉਹ ਫਿਰ ਇਹ ਰਸ ਦੇ ਨਾਲ ਇੰਨਾ ਜੁੜ ਜਾਂਦਾ ਏ ਕਿ ਉਹ ਦੁਨੀਆਂ ਦੇ ਵਿੱਚ ਇਸ ਰਸ ਨੂੰ, ਨਾਮ ਰਸ ਨੂੰ, ਪ੍ਰੇਮ ਰਸ ਨੂੰ ਮਹਿਸੂਸ ਤਾਂ ਕਰੇਗਾ ਪਰ ਬਿਆਨ ਨਹੀਂ ਕਰ ਸਕਦਾ ਉਹਨੂੰ। ਅਤੇ ਜਿਹੜਾ ਕੋਈ ਕਰਦਾ ਪਿਆ ਏ ਕਿ ਪਰਮਾਤਮਾ ਦਾ ਰਸ ਏਡਾ ਵੱਡਾ ਹੁੰਦਾ ਏ, ਏਡੀ ਇਹਦੀ ਤਾਕਤ ਹੈ, ਅਤੇ ਫਿਰ ਭਾਈ ਗੁਰਦਾਸ ਜੀ ਕਹਿੰਦੇ ਕਿ ਉਹ ਫਿਰ ਇਹਦਾ ਮਤਲਬ ਅਜੇ ਉਹ ਰਸ ਉਹਦੇ ਅੰਦਰ ਨਹੀਂ ਗਿਆ, ਉਹ ਸ਼ਬਦਾਂ ਦੇ ਵਿੱਚ ਹੀ ਹੈ, ਉਹਦੇ ਉਹ ਹਿਰਦੇ ਦੇ ਵਿੱਚੋਂ ਨਹੀਂ। ਕਿਉਂਕਿ ਜਿਨ੍ਹਾਂ ਨੇ ਵੀ ਹਿਰਦੇ ਦੇ ਵਿੱਚ ਉਸ ਨਾਮ ਰਸ ਨੂੰ ਪ੍ਰਾਪਤ ਕਰ ਲਿਆ, ਉਹਨਾਂ ਦੀ ਜ਼ੁਬਾਨ ਜਿਹੜੀ ਹੈ ਉਹਨਾਂ ਸ਼ਬਦਾਂ ਦੇ ਰਹਿਤ ਹੋ ਜਾਂਦੀ, ਜਿਹੜੇ ਸ਼ਬਦ ਪਰਮਾਤਮਾ ਦੇ ਦਰ ਨੂੰ ਬਿਆਨ ਕਰਦੇ ਨੇ ਆਮ ਇਨਸਾਨ। ਉਹ ਕਹਿੰਦੇ ਨਹੀਂ, ਜਿਵੇਂ ਇਹ ਲੋਕ ਬਿਆਨ ਕਰਦੇ ਇਸ ਤਰ੍ਹਾਂ ਦੇ ਸ਼ਬਦ ਮੇਰੇ ਕੋਲ ਨਹੀਂ ਹੈ, ਕਿਉਂਕਿ ਉਹ ਸ਼ਬਦ ਹੈ ਹੀ ਨਹੀਂ ਦੁਨੀਆਂ ਵਿੱਚ ਜਿਨ੍ਹਾਂ ਸ਼ਬਦਾਂ ਦੇ ਨਾਲ, ਜਿਨ੍ਹਾਂ ਅਲਫਾਜ਼ਾਂ ਦੇ ਨਾਲ, ਜਿਸ ਪੈਮਾਨੇ ਦੇ ਨਾਲ ਪਰਮਾਤਮਾ ਦੀ ਬਰਕਤ ਨੂੰ ਤੋਲਿਆ ਜਾ ਸਕੇ, ਦੱਸਿਆ ਜਾ ਸਕੇ, ਉਹਨੂੰ ਕੇਵਲ ਮਾਣਿਆ ਜਾ ਸਕਦਾ, ਮਹਿਸੂਸ ਕੀਤਾ ਜਾ ਸਕਦਾ। ਸੋ ਇਸੇ ਤਰ੍ਹਾਂ ਹੀ ਅੱਜ ਵੀ ਭਾਈ ਗੁਰਦਾਸ ਜੀ ਪਰਮਾਤਮਾ ਦੇ ਪ੍ਰੇਮ ਰਸ ਦੀ ਗੱਲ ਸਮਝਾਉਂਦੇ ਆ। ਕੁਝ ਨਾਮ ਜਿਹੜੇ ਅੱਜ ਵੀ ਉਦਾਹਰਨਾਂ ਦੇ ਕੇ ਦੱਸਿਆ, ਸੁਗੰਧੀਆਂ ਵਾਲੀਆਂ ਉਦਾਹਰਨ, ਕਿ ਪਰਮਾਤਮਾ ਦਾ ਨਾਮ ਕਿੰਨੀ ਖੁਸ਼ਬੂ ਵਾਲਾ ਏ, ਕਿੰਨੀ ਸੁਗੰਧਤਾ ਵਾਲਾ ਏ, ਕਿੰਨੇ ਰਸ ਵਾਲਾ ਏ, ਕਿ ਦੁਨੀਆਂ ਦੀਆਂ ਜਿੰਨੀਆਂ ਨਿਆਮਤਾਂ ਅਸੀਂ ਸੁਗੰਧੀ ਵਾਲੀਆਂ ਮੰਨੀਆਂ ਨਾ, ਉਹਨਾਂ ਸਾਰੀਆਂ ਦੀ ਗੱਲ ਭਾਈ ਗੁਰਦਾਸ ਜੀ ਨੇ ਅੱਜ ਕਰਦਿਆਂ ਹੋਇਆਂ ਆਖਰ ਵਿੱਚ ਦੱਸਿਆ ਏ ਕਿ ਇਹਨਾਂ ਸਾਰੀਆਂ ਸੁਗੰਧੀਆਂ ਤੋਂ ਉੱਪਰ ਪਰਮਾਤਮਾ ਦੇ ਨਾਮ ਰਸ ਦੀ ਸੁਗੰਧੀ ਹੈ। ਕਿਉਂਕਿ ਇਸ ਕਰਕੇ ਇਹ ਸੁਗੰਧੀ ਉੱਪਰ ਹੈ, ਕਿਉਂਕਿ ਨਾਮ ਰਸ ਦੇ ਵਿੱਚ ਸੰਸਾਰ ਦੀਆਂ ਵਾਸ਼ਨਾਵਾਂ ਖਤਮ ਹੁੰਦੀਆਂ ਨੇ, ਅਤੇ ਦੁਨੀਆਂ ਦੀਆਂ ਸੁਗੰਧੀਆਂ ਜਦੋਂ ਲਾਉਂਦੇ ਆਪਾਂ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਪਰ ਬਹੁਤ ਸਾਰਿਆਂ ਦੇ ਵਿੱਚ ਜਦੋਂ ਇਹ ਅਸੀਂ ਦੁਨੀਆਂ ਦੀਆਂ ਸੁਗੰਧੀਆਂ ਲਾਉਣੇ ਤਾਂ ਵਾਸ਼ਨਾ ਪੈਦਾ ਕਰਦੀਆਂ ਨੇ। ਇਸੇ ਕਰਕੇ ਰੱਬ ਦੇ ਪਿਆਰੇ ਇਹ ਬਾਹਰਲੀਆਂ ਸੁਗੰਧੀਆਂ ਤੋਂ ਰਹਿਤ ਰਹਿ ਕੇ ਪਰਮਾਤਮਾ ਦੇ ਨਾਮ ਰਸ ਦੀ ਸੁਗੰਧੀ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਨੇ। ਆਓ ਜਿਵੇਂ ਭਾਈ ਗੁਰਦਾਸ ਜੀ ਇਹਨਾਂ ਬਚਨਾਂ ਦੇ ਦੁਆਰਾ ਸਾਨੂੰ ਸਮਝਾ ਰਹੇ ਨੇ, ਵਿਚਾਰਨ ਦਾ ਯਤਨ ਕਰੀਏ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਵਾਰ ਦੇ ਅਲਫਾਜ਼ ਨੇ, ਲੱਖ ਲੱਖ ਬਾਵਨ ਚੰਦਣਾ ਲੱਖ ਅਗਰ ਮਿਲਣ ਦੇ, ਇੱਥੇ ਬਾਵਨ ਚੰਦਨ ਦੀ ਗੱਲ ਕੀਤੀ, ਅਗਰ ਦੀ ਗੱਲ ਕੀਤੀ, ਉਦੂ ਜਿਹਨੂੰ ਊਦ ਵੀ ਆਪਾਂ ਕਹਿੰਦੇ ਹਾਂ। ਭਾਈ ਗੁਰਦਾਸ ਜੀ ਕਹਿੰਦੇ ਕਿ ਚੰਦਨ ਦੀ ਖੁਸ਼ਬੂ ਬਹੁਤ ਹੈ। ਜੇ ਕਪੂਰ ਦੀ ਗੱਲ ਕਰੀਏ, ਅਗਰ ਦੀ ਗੱਲ ਕਰੀਏ, ਇਹ ਵੀ ਸਾਰੇ ਖੁਸ਼ਬੂ ਵਾਲੇ ਸੁਗੰਧੀ ਵਾਲੇ ਪਦਾਰਥ ਨੇ। ਹੁਣ ਜਦੋਂ ਬਾਵਨ ਚੰਦਨ ਦੀ ਗੱਲ ਆਉਂਦੀ ਹੈ ਤਾਂ ਭਗਤ ਕਬੀਰ ਜੀ ਨੇ ਆਪਣੇ ਸਲੋਕਾਂ ਦੇ ਵਿੱਚ ਵੀ ਜ਼ਿਕਰ ਕੀਤਾ ਹੈ ਕਿ ਚੰਦਨ ਦੀ ਖੁਸ਼ਬੂ ਇੰਨੀ ਹੈ ਕਿ ਭਾਵੇਂ ਇਹ ਛੋਟਾ ਜਿਹਾ ਬੂਟਾ ਹੁੰਦਾ ਹੈ, ਬਹੁਤ ਵੱਡਾ ਨਹੀਂ ਹੁੰਦਾ, ਪਰ ਇਹਦੇ ਆਲੇ ਦੁਆਲੇ ਵੱਡੇ ਵੱਡੇ ਦਰਖਤ ਵੀ ਜਿਹੜੇ ਹੁੰਦੇ ਨੇ ਉਹਨਾਂ ਦੇ ਅੰਦਰ ਵੀ ਚੰਦਨ ਦੀ ਖੁਸ਼ਬੂ ਆ ਜਾਂਦੀ, ਭਾਵੇਂ ਕੋਈ ਉਹ ਦੂਜਾ ਫਲਦਾਰ ਕੋਈ ਦਰਖਤ ਹੈ, ਚਾਹੇ ਕੋਈ ਅੰਬ ਦਾ ਦਰਖਤ ਹੈ, ਜਾਮਨ ਦਾ ਦਰਖਤ ਹੈ, ਅਮਰੂਦ ਹੈ, ਢਾਕ ਪਲਾਸ ਹੈ, ਇੱਥੋਂ ਤੱਕ ਸ਼ਿਸ਼ਰੇ ਆਦਿਕ ਢਾਕ ਪਲਾਸ ਦਾ ਵੀ ਜ਼ਿਕਰ ਕੀਤਾ ਹੈ ਕਿ ਜਿੰਨੇ ਵੀ ਲਾਗੇ ਘਾਹ ਫੂਸ ਜਾਂ ਵੱਡੇ ਛੋਟੇ ਦਰਖਤ ਨੇ ਸਾਰੇ ਚੰਦਨ ਦੀ ਖੁਸ਼ਬੂ ਵਾਲੇ ਹੋ ਜਾਂਦੇ, ਜਿਹੜੇ ਚੰਦਨ ਦੇ ਲਾਗੇ ਲਾਗੇ ਰਹਿੰਦੇ ਨੇ, ਆਲੇ ਦੁਆਲੇ ਰਹਿੰਦੇ ਨੇ। ਇੰਨੀ ਖੁਸ਼ਬੂ ਹੈ, ਇੰਨੀ ਤਾਕਤ ਹੈ ਚੰਦਨ ਦੇ ਅੰਦਰ। ਤਾਂ ਹੀ ਦੁਨੀਆਂ ਦੇ ਵਿਦਵਾਨਾਂ ਨੇ ਜਦੋਂ ਗੁਰੂ ਦੇ ਗੁਣਾਂ ਦੀ ਗੱਲ ਕੀਤੀ ਤਾਂ ਚੰਦਨ ਗੁਰੂ ਵੀ ਕੁਝ ਵਿਦਵਾਨਾਂ ਨੇ ਲਿਖਿਆ ਕਿ ਗੁਰੂ ਦੇ ਚਾਰ ਰੂਪ ਹੁੰਦੇ ਨੇ। ਇੱਕ ਹੁੰਦਾ ਹੈ ਚੰਦਨ ਗੁਰੂ, ਇੱਕ ਭ੍ਰਿੰਗੀ ਗੁਰੂ, ਇੱਕ ਪਾਰਸ ਗੁਰੂ, ਇੱਕ ਦੀਪਕ ਗੁਰੂ। ਸੁਗੰਧਤ ਵਾਲੇ ਚੰਦਨ ਦਾ ਜ਼ਿਕਰ ਕੀਤੇ ਕਰਦਿਆਂ ਭਗਤ ਕਬੀਰ ਜੀ ਵੀ ਦੱਸਦੇ ਨੇ, ਕਹਿੰਦੇ ਕਬੀਰ ਚੰਦਨ ਕਾ ਬਿਰਵਾ ਭਲਾ, ਬੇੜੇ ਉਠਾਕ ਪਲਾਸ, ਕੋਈ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਇੰਨੀ ਜ਼ਿਆਦਾ ਸੁਗੰਧੀ ਆਮ ਫੁੱਲਾਂ ਦੀ ਤਾਂ ਅਸੀਂ ਦੇਖਦੇ ਹਾਂ ਕਿ ਉਸ ਫੁੱਲ ਦੇ ਵਿੱਚ ਉਹ ਸੁਗੰਧੀ ਹੁੰਦੀ ਹੈ। ਕਈ ਵਾਰ ਉਹਨਾਂ ਡਾਣੀਆਂ ਦੇ ਜਿਨ੍ਹਾਂ ਦੇ ਨਾਲ ਫੁੱਲ ਲੱਗਾ ਹੁੰਦਾ, ਉਹਨਾਂ ਡਾਣੀਆਂ ਦੇ ਨਾਲ ਵੀ ਉਹਦੀ ਸੁਗੰਧੀ ਨਹੀਂ ਹੁੰਦੀ, ਉਹ ਫੁੱਲ ਵਿੱਚ ਹੀ ਇਕੱਲੀ ਹੁੰਦੀ ਹੈ। ਕਈ ਵਾਰ ਅਸੀਂ ਦੇਖਦੇ ਹੋ ਬੂਟਿਆਂ ਵਿੱਚ ਵੀ ਸੁਗੰਧੀ ਨਹੀਂ, ਪਰ ਚੰਦਨ ਦੇ ਵਿੱਚ ਇੰਨੀ ਸੁਗੰਧੀ ਹੈ ਕਿ ਲਾਗੇ ਬੰਨੇ ਦੇ ਜਿੰਨੇ ਬੂਟੇ ਨੇ, ਚਾਹੇ ਉਠਾਕ ਪਲਾਸ ਹੈ, ਸ਼ਿਸ਼ਰਾ ਹੈ, ਹੋਰ ਦਰਖਤ ਹੈ, ਉਹਨਾਂ ਸਾਰਿਆਂ 'ਚ ਸੁਗੰਧੀ ਭਰ ਦਿੰਦਾ ਹੈ। ਇਸੇ ਤਰ੍ਹਾਂ ਹੀ ਰੱਬ ਦੇ ਪਿਆਰਿਆਂ ਦੀ ਗੱਲ ਕੀਤੀ ਹੈ, ਕਹਿੰਦੇ ਜਿਹੜੇ ਰੱਬ ਦੇ ਪਿਆਰੇ ਨੇ ਉਹ ਵੀ ਚੰਦਨ ਦੇ ਵਾਂਗ ਖੁਸ਼ਬੂ ਭਰਦੇ ਨੇ। ਫਿਰ ਇੱਕ ਗੱਲ ਭਗਤ ਕਬੀਰ ਜੀ ਨੇ ਕਹੀ ਕਿ ਚੰਦਨ ਦੀ ਖੁਸ਼ਬੂ ਭਾਵੇਂ ਬਹੁਤ ਜ਼ਿਆਦਾ ਹੈ, ਉਹ ਬਹੁਤ ਸਾਰੇ ਦਰਖਤਾਂ ਨੂੰ ਆਪਣੇ ਵਰਗੀ ਸੁਗੰਧੀ ਦੇ ਲੈਂਦਾ, ਪਰ ਵਾਸ ਦੇ ਦਰਖਤ ਨੂੰ ਉਹ ਸੁਗੰਧੀ ਨਹੀਂ ਦਿੰਦਾ, ਕਿਉਂਕਿ ਵਾਸ ਸੁਗੰਧ ਨਾ ਹੋਏ। ਭਾਵੇਂ ਉਹ ਚੰਦਨ ਕਹਿ ਨਿਕਟਾ ਬਸੈ, ਵਾਸ ਸੁਗੰਧ ਨਾ ਹੋਏ, ਉਹ ਭਾਵੇਂ ਚੰਦਨ ਦੇ ਵੀ ਨੇੜੇ ਰਹਿੰਦਾ ਹੈ, ਪਰ ਫਿਰ ਵੀ ਉਹ ਬਾਂਸ ਦੇ ਜਿਹੜਾ ਉਹਦੀ ਸੁਗੰਧੀ ਨਹੀਂ ਲੈ ਪਾਉਂਦਾ, ਬਾਕੀ ਸਾਰੇ ਉਹ ਸੁਗੰਧੀ ਵਾਲੇ ਹੋ ਜਾਂਦੇ ਨੇ। ਪਰ ਰੱਬ ਦੇ ਪਿਆਰੇ ਦੀ ਗੱਲ ਕਰਦੇ ਹਾਂ, ਦੱਸਿਆ ਹੈ, ਕਹਿਣ ਲੱਗੇ ਜਿਹੜਾ ਰੱਬ ਦਾ ਪਿਆਰਾ ਹੈ ਉੱਥੇ ਬਾਂਸ ਵਰਗੇ ਦਰਖਤਾਂ ਦੀ ਵੀ ਜਿਹੜੀ ਉਹ ਸੁਗੰਧੀ ਉਹਨਾਂ ਦੇ ਵਿੱਚ ਭਰ ਦਿੰਦੇ ਨੇ। ਗੁਰੂ ਦੇ ਗੁਰਮੁਖਾਂ ਦੀ, ਰੱਬ ਦੇ ਪਿਆਰਿਆਂ ਦੀ ਸੰਗਤ ਹੋਵੇ ਚਾਹੇ ਗੁਰੂ ਦੀ ਸੰਗਤ ਹੋਵੇ, ਜਿਹੜਾ ਵੀ ਉੱਥੇ ਜਾਵੇਗਾ ਬਾਂਸ ਵਰਗਾ ਦਰਖਤ ਵਰਗਾ ਜੀਵਨ ਲੈ ਕੇ ਵੀ ਜਾਵੇਗਾ, ਵੀ ਵਿਚਾਰੀ ਨਸ਼ਈ ਚੋਰ ਡਾਕੂ ਕਿਸੇ ਵੀ ਅਵਗਣਾਂ ਦਾ ਭਰਿਆ ਹੋਵੇ, ਜੇਕਰ ਉਹ ਗੁਰੂ ਚੰਦਨ ਦਾ ਸਹਾਰਾ ਲੈ ਲਵੇ ਤਾਂ ਗੁਰੂ ਚੰਦਨ ਉਹਦੇ ਅੰਦਰ ਵੀ ਉਹ ਖੁਸ਼ਬੂ ਭਰ ਦਿੰਦਾ ਹੈ। ਗੁਰੂ ਪਾਰਸ ਵਰਗਾ ਹੈ, ਗੁਰੂ ਚੰਦਨ ਵਰਗਾ ਹੈ। ਜਿਵੇਂ ਪਾਰਸ ਵੀ ਭਾਵੇਂ ਦੁਨੀਆ ਵਾਲਾ ਪਾਰਸ ਜਿਹੜਾ ਹੈ ਨਾ, ਉਹ ਅੱਠ ਧਾਤਾਂ ਨੂੰ ਹੀ ਕੇਵਲ ਜਿਹੜਾ ਹੈ ਸੋਨਾ ਬਣਾਉਂਦਾ ਹੈ, ਮਨੂਰ ਹੋਏ ਲੋਹੇ ਨੂੰ ਉਹ ਸੋਨਾ ਨਹੀਂ ਬਣਾ ਸਕਦਾ। ਪਰ ਗੁਰੂ ਪਾਰਸ ਉੱਥੇ ਵੀ ਜਦੋਂ ਗੱਲ ਚੱਲਦੀ ਹੈ ਕਿ ਪਾਰਸ ਗੁਰੂ ਦੇ ਵਿੱਚ ਵੀ ਪਾਰਸ ਨਾਲੋਂ ਵੱਡੀ ਜਿਹੜੀ ਉਹਨਾਂ ਦੇ ਅੰਦਰ ਉਪਮਾਏ ਗੁਣ ਹੈ ਕਿ ਗੁਰੂ ਸਾਹਿਬ ਜੀ ਉਹ ਸਾਰੀਆਂ ਹੀ ਧਾਤਾਂ ਵਰਗੇ ਲੋਕ ਭਾਵ ਕੇ ਪਾਰਸ ਤੇ ਕੱਲਾ ਅੱਠਾਂ ਧਾਤਾਂ ਨੂੰ ਕਰਦਾ ਹੈ ਨਾ ਆਪਣੇ ਵਰਗਾ ਸੋਨਾ ਬਣਾਉਂਦਾ ਹੈ, ਪਰ ਗੁਰੂ ਪਾਰਸ ਉਹਨਾਂ ਨੂੰ ਆਪਣੇ ਵਰਗਾ ਬਣਾ ਲੈਂਦਾ ਹੈ। ਭਾਵੇਂ ਉਹ ਦੁਨੀਆਂ ਦੇ ਵਿੱਚ ਕਿੰਨੇ ਵੀ ਐਬਾਂ ਵਾਲੇ ਲੋਕ ਹੋਣ, ਮਨੂਰ ਕੰਚਨ ਵਰਗੇ ਕਿਉਂ ਨਾ ਹੋਣ। ਭੱਟ ਸਾਹਿਬਾਨ ਦੇ ਅਸੀਂ ਬਚਨ ਪੜ੍ਹਦੇ ਹਾਂ, ਕੱਚੂ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ, ਵਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ। ਭੱਟ ਸਾਹਿਬਾਨ ਦੇ ਜ਼ਿਕਰ ਹੈ ਕਿ ਕੱਚ ਤੋਂ ਸੋਨਾ ਬਣਾ ਦਿੰਦੇ ਨੇ ਗੁਰੂ ਜੀ, ਅਤੇ ਫਿਰ ਬਣਾਉਂਦੇ ਕਿਵੇਂ ਹੈ, ਕਿਉਂਕਿ ਉਹਨਾਂ ਦੇ ਅੰਦਰ ਵੀ ਉਹ ਪਰਮਾਤਮਾ ਦਾ ਪ੍ਰੇਮ ਰਸ ਹੈ। ਉਸ ਪ੍ਰੇਮ ਰਸ ਦੇ ਨਾਲ ਜਦੋਂ ਦੂਜੇ ਨੂੰ ਜੋੜਦੇ ਨੇ, ਜਿਵੇਂ ਪਾਰਸ ਲੋਹੇ ਨੂੰ ਚਾਂਦੀ ਨੂੰ ਦੂਜਿਆਂ ਨੂੰ ਛੂਹਦਾ ਹੈ ਤਾਂ ਸੋਨਾ ਬਣਾਉਂਦਾ ਹੈ, ਇੱਦਾਂ ਜਿਹੜਾ ਗੁਰੂ ਦੇ ਅੰਗ ਦੇ ਨਾਲ ਲੱਗ ਜਾਂਦਾ ਹੈ, ਗੁਰੂ ਵਾਲਾ ਬਣ ਜਾਂਦਾ ਹੈ, ਗੁਰੂ ਸਾਹਿਬ ਜੀ ਉਹਦੇ ਜੀਵਨ ਨੂੰ ਸੋਨੇ ਵਰਗਾ ਵੀ ਬਣਾ ਦਿੰਦੇ ਨੇ ਅਤੇ ਉਹਦੇ ਅੰਦਰ ਚੰਦਨ ਵਰਗੀ ਖੁਸ਼ਬੂ ਵਾਲੇ ਗੁਣ ਵੀ ਪਾ ਦਿੰਦੇ ਨੇ। ਉਹਦੇ ਅੰਦਰੋਂ ਬਰਿਆਈਆਂ ਦੀ ਬਦਬੂ ਖਤਮ ਹੋ ਜਾਂਦੀ, ਜਿਵੇਂ ਕੋਈ ਦਰਖਤ ਹੈ ਉਹਦੇ ਅੰਦਰ ਜੇ ਕੋਈ ਬਦਬੂਦਾਰ ਵੀ ਹੈ, ਪਰ ਜੇ ਉਹ ਚੰਦਨ ਦੀ ਸੁਗੰਧੀ ਵਾਲੀ ਸੰਗਤ ਮਾਣ ਲੈਂਦਾ ਤਾਂ ਉਹਦੀ ਆਪਣੀ ਬਦਬੂ ਖਤਮ ਹੋ ਜਾਂਦੀ, ਚੰਦਨ ਵਰਗੀ ਸੁਗੰਧੀ ਉਹਦੇ ਆਉਣ ਲੱਗ ਪੈਂਦੀ ਹੈ। ਇਸੇ ਤਰ੍ਹਾਂ ਹੀ ਗੁਰੂ ਚੰਦਨ ਦੇ ਕੋਲ ਵੀ ਜੇ ਕੋਈ ਆਉਂਦਾ ਹੈ, ਉਹਦੀ ਵਿਕਾਰਾਂ ਦੀ ਬਦਬੂ ਬਰਿਆਈਆਂ ਦੀ ਬਦਬੂ ਖਤਮ ਹੋ ਜਾਂਦੀ ਹੈ ਅਤੇ ਗੁਣਾਂ ਵਾਲੀ ਸੁਗੰਧੀ ਉਹਦੇ ਅੰਦਰੋਂ ਆਉਣ ਲੱਗ ਪੈਂਦੀ ਹੈ। ਇਸ ਕਰਕੇ ਸਾਨੂੰ ਭਗਤ ਕਬੀਰ ਜੀ ਨੇ ਜਿੱਥੇ ਉਹ ਚੰਦਨ ਦੀ ਗੱਲ ਦੱਸੀ ਨਾ ਕਿ ਬਹੁਤ ਤਾਕਤ ਹੈ ਉਸ ਚੰਦਨ ਦੇ ਵਿੱਚ ਵੀ, ਵੀ ਜਿਹੜੇ ਉਹਦੇ ਲਾਗੇ ਲਾਗੇ ਢਾਕ ਪਲਾਸ ਹੈ ਉਹਨਾਂ ਵਿੱਚ ਵੀ ਉਹ ਸੁਗੰਧੀ ਪੈਦਾ ਕਰ ਦਿੰਦੇ ਨੇ। ਫਿਰ ਦੂਜੀ ਗੱਲ ਜਿਹੜੀ ਅਸੀਂ ਪੜ੍ਹਦੇ ਹਾਂ ਅਗਰ ਦੀ, ਉਦ ਜਿਹੜਾ ਹੈ ਇਹ ਵੀ ਅਗਰ ਦੇ ਵਿੱਚ ਵੀ ਬਹੁਤ ਜ਼ਿਆਦਾ ਸੁਗੰਧੀ ਹੈ। ਫਿਰ ਅਗਲੀ ਉਦਾਹਰਨ ਜਿਹੜੀ ਹੈ ਉਹ ਭਾਈ ਸਾਹਿਬ ਜੀ ਨੇ ਲਈ ਹੈ, ਲੱਖ ਕਪੂਰ ਕਪੂ ਕਥੂਰੀਆਂ ਅੰਬਰ ਮਹਿਕੰਦੇ ਕਿ ਕਸਤੂਰੀ, ਉਹਦੇ ਅੰਦਰ ਵੀ ਕਪੂਰ ਦੇ ਅੰਦਰ ਵੀ ਬਹੁਤ ਸੁਗੰਧੀ ਹੈ। ਇਹ ਵੀ ਦੋਵੇਂ ਨਿਆਮਤਾਂ ਬਹੁਤ ਵੱਡੀ ਸੁਗੰਧੀ ਵਾਲੀਆਂ ਨੇ ਅਤੇ ਇਹਨਾਂ ਦਾ ਜ਼ਿਕਰ ਵੀ ਬਾਣੀ ਦੇ ਵਿੱਚ ਵੀ ਅਸੀਂ ਪੜ੍ਹਦੇ ਹਾਂ ਕਿ ਜਿਹੜੇ ਆਮ ਸੰਸਾਰੀ ਲੋਕ ਹੈ, ਅਮੀਰ ਲੋਕ, ਇਹਨਾਂ ਸੁਗੰਧੀਆਂ ਦੀ ਜਿਹੜੀ ਵਾਸ਼ਨਾ ਉਹਦਾ ਹਾਰ ਸ਼ਿੰਗਾਰ ਆਪਣੇ ਜੀਵਨ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਖੁਸ਼ਬੂਆਂ ਲੈਂਦੇ ਨੇ। ਹੁਣ ਅੱਗੇ ਭਾਈ ਗੁਰਦਾਸ ਜੀ ਨੇ ਅਗਲੀ ਗੱਲ ਸਮਝਾਉਂਦੇ ਆ, ਲੱਖ ਲੱਖ ਗੌੜੇ ਮੇਦ ਮਿਲ ਕੇਸਰ ਚਮਕੰਦੇ, ਕੇਵਲ ਇੰਨੀਆਂ ਸੁਗੰਧੀਆਂ ਦੀ ਗੱਲ ਨਹੀਂ ਕੀਤੀ, ਨਾਲ ਕਹਿਣ ਲੱਗੇ ਕਿ ਜਿਹੜਾ ਗਊ ਦੇ ਮੱਥੇ ਵਿੱਚੋਂ ਗੌੜੇ ਮੇਦ ਜਿਹੜਾ ਨਿਕਲਦਾ ਹੈ ਉਹ ਵੀ ਸੁਗੰਧੀ ਵਾਲਾ ਹੈ ਅਤੇ ਚਮਕਦਾ ਹੋਇਆ ਕੇਸਰ ਵੀ। ਹੁਣ ਇਹਨਾਂ ਸਾਰੀਆਂ ਚੀਜ਼ਾਂ ਦੀ ਜਿਹੜੇ ਇਕੱਠੀਆਂ ਕਰਕੇ ਅਤੇ ਜੇ ਕਹਿ ਲਈਏ ਜਾਂ ਇਹਦੀ ਪੇਸਟ ਬਣਾ ਲਈਏ ਜਾਂ ਇਹਨੂੰ ਸਾਰੇ ਨੂੰ ਰਗੜ ਕੇ ਜਿਹੜਾ ਇੱਕ ਜੇ ਲੀਕਵਡ ਵੀ ਤਾਂ ਕੋਈ ਪਦਾਰਥ ਜਿਵੇਂ ਸੈਂਟ ਵਗੈਰਾ ਇੱਦਾਂ ਤਿਆਰ ਕਰ ਲਈਏ, ਇਹਨਾਂ ਸਾਰੀਆਂ ਸੁਗੰਧੀਆਂ ਨੂੰ ਮਿਲਾ ਕੇ। ਕਿਹੜੀਆਂ ਕਿਹੜੀਆਂ ਜੀ? ਚੰਦਨ, ਅਗਰ, ਕਪੂਰ, ਕਥੂਰੀ ਅਤੇ ਇਸੇ ਤਰ੍ਹਾਂ ਹੀ ਕੇਸਰ ਆਦਿਕ ਅਤੇ ਗੌੜੇ ਮੇਲ ਜਿਹੜਾ ਹੈ, ਮੇਦ ਜਿਹੜਾ ਹੈ, ਇਹ ਸਾਰੀਆਂ ਸੁਗੰਧੀਆਂ ਕਹਿੰਦੇ ਇਕੱਠੀਆਂ ਕਰ ਲਈਏ ਅਤੇ ਇਹਨੂੰ ਜਿਹੜਾ ਇਕੱਠੀਆਂ ਕਰਕੇ ਰਗੜ ਕੇ ਇਹਦੀ ਇੱਕ ਵਸਤੂ ਇਹੋ ਜਿਹੀ ਖੁਸ਼ਬੂ ਵਾਲੀ ਬਣਾ ਲਈਏ ਅਤੇ ਇਹ ਜੇ ਲਾਵਾਂਗੇ ਤਾਂ ਆਪਾਂ ਦੇਖੋ ਕਿੰਨੀਆਂ ਸੁਗੰਧੀਆਂ ਦਾ ਸੁਮੇਲ ਇਹ ਹੁੰਦਾ ਹੈ, ਕਿੰਨੀ ਖੁਸ਼ਬੂ ਹੋਵੇਗੀ, ਕਿੰਨੀ ਸੁਗੰਧੀ ਇਹਦੀ ਆਵੇਗੀ, ਕਿੰਨੇ ਲੋਕ ਇਹ ਕਹਿਣਗੇ ਕਿ ਬਹੁਤ ਵਧੀਆ ਇਹ ਜਿਹੜੀ ਹੈ ਤੁਸੀਂ ਵਸਤੂ ਤਿਆਰ ਕੀਤੀ ਹੈ। ਅਤੇ ਭਾਈ ਗੁਰਦਾਸ ਜੀ ਕਹਿੰਦੇ ਸਭ ਸੁਗੰਧਰ ਲਾਇਕ ਹੈ ਅਰਗਜਾ ਕਰਨ ਦੇ। ਅਰਗਜਾ ਦਾ ਭਾਵ ਹੈ ਕਿ ਸਾਰੀਆਂ ਚੀਜ਼ਾਂ ਨੂੰ ਇਕੱਠੀਆਂ ਕਰਕੇ ਇੱਕ ਵਸਤੂ ਤਿਆਰ ਕਰਨੀ, ਤਨ ਦੇ ਉੱਪਰ ਕੱਪੜਿਆਂ 'ਤੇ ਲਾਉਣ ਵਾਸਤੇ ਜਾਂ ਤਨ ਦੇ ਉੱਪਰ ਲਾਉਣ ਵਾਸਤੇ, ਖੁਸ਼ਬੂਦਾਰ ਬਣਾਉਣ ਵਾਸਤੇ। ਭਾਈ ਗੁਰਦਾਸ ਜੀ ਨੇ ਇਹ ਸਾਰੀਆਂ ਸੁਗੰਧੀਆਂ ਦੀ ਗੱਲ ਕਰਦਿਆਂ ਹੋਇਆਂ ਕਹਿੰਦੇ ਇਹ ਸਾਰਾ ਕੁਝ ਜੇ ਇਕੱਠਾ ਕਰਕੇ ਅਤੇ ਜੇ ਅਸੀਂ ਤੁਲਨਾ ਕਰੀਏ ਨਾ ਪਰਮਾਤਮਾ ਦੇ ਨਾਮ ਰਸ ਦੀ ਸੁਗੰਧੀ ਦੀ, ਅਤੇ ਭਾਵੇਂ ਇਹ ਕੁਦਰਤੀ ਵਸਤੂਆਂ ਦੀ ਸੁਗੰਧੀ ਬਹੁਤ ਹੈ ਪਰ ਪਰਮਾਤਮਾ ਦੇ ਨਾਮ ਰਸ ਦੇ ਬਰਾਬਰ ਨਹੀਂ ਹੈ। ਜਿੰਨੀ ਖੁਸ਼ਬੂ ਪਰਮਾਤਮਾ ਦੇ ਨਾਮ ਰਸ ਦੇ ਵਿੱਚ ਹੈ ਇਹ ਉਹਦਾ ਸਾਰੇ ਮਿਲ ਕੇ ਮੁਕਾਬਲਾ ਨਹੀਂ ਕਰ ਸਕਦੇ। ਇਕੱਲੇ ਇਕੱਲੇ ਚੰਦਨ, ਕਪੂਰ, ਕੇਸਰ ਨੇ, ਕਸਤੂਰੀ ਨੇ ਕੀ ਮੁਕਾਬਲਾ ਕਰਨੇ? ਸਾਰੀਆਂ ਹੀ ਮਿਲ ਕੇ ਅਤੇ ਇਹ ਮੁਕਾਬਲਾ ਨਹੀਂ ਕਰ ਸਕਦੀਆਂ। ਅਤੇ ਕਿਉਂ ਨਹੀਂ ਕਰ ਸਕਦੀਆਂ? ਕਿਉਂਕਿ ਭਾਈ ਗੁਰਦਾਸ ਜੀ ਕਹਿੰਦੇ ਇਹ ਸਾਰੀਆਂ ਵਾਸ਼ਨਾਵਾਂ ਸੁਗੰਧੀਆਂ ਜਿਹੜੀਆਂ ਨੇ ਨਾ ਇਹ ਕਈ ਵਾਰੀ ਮਨੁੱਖ ਨੂੰ ਵਾਸ਼ਨਾਵਾਂ ਦੇ ਵਿੱਚ ਲੈ ਜਾਂਦੀਆਂ ਨੇ ਅਤੇ ਇਹ ਜਿਹੜੀਆਂ ਵਾਸ਼ਨਾਵਾਂ ਨੇ ਇਹ ਵਿਕਾਰਾਂ ਦੇ ਵਿੱਚ ਜਦੋਂ ਲੈ ਕੇ ਜਾਂਦੀਆਂ ਤਾਂ ਮਨੁੱਖ ਦੀ ਖੇਡ ਜਿਹੜੀ ਉਹ ਵਿਗੜ ਜਾਂਦੀ ਹੈ ਕਿਉਂਕਿ ਵਾਸ਼ਨਾਵਾਂ ਵਿੱਚੋਂ ਹੀ ਸਾਰੀਆਂ ਵਾਸ਼ਨਾਵਾਂ ਕਾਮ, ਕ੍ਰੋਧ, ਲੋਭ, ਮੋਹ ਇਹ ਵਾਸ਼ਨਾਵਾਂ ਅੰਦਰ ਪੈਦਾ ਹੁੰਦੀਆਂ ਨੇ ਅਤੇ ਇਹਨਾਂ ਵਾਸ਼ਨਾਵਾਂ ਦੇ ਮੁਕਾਬਲੇ ਜਿਹੜੇ ਪਰਮਾਤਮਾ ਦੇ ਨਾਮ ਦੀ ਸੁਗੰਧੀ ਹੈ ਇਹ ਸੰਸਾਰੀ ਵਿਕਾਰੀ ਵਾਸ਼ਨਾਵਾਂ ਨੂੰ ਖਤਮ ਕਰਦੀ ਤਾਕਤ ਰੱਖਦੀ ਹੈ ਨਾਮ ਰਸ ਦੀ ਸੁਗੰਧੀ। ਇਹ ਸੰਸਾਰੀ ਵਾਸ਼ਨਾਵਾਂ ਸਾਨੂੰ ਦ੍ਰਿਸ਼ਟਮਾਨ ਸੰਸਾਰ ਵਿੱਚ ਲੈ ਕੇ ਜਾਂਦੀਆਂ ਨੇ ਪਰ ਪਰਮਾਤਮਾ ਦੇ ਨਾਮ ਦੀ ਸੁਗੰਧੀ ਸਾਨੂੰ ਅਦ੍ਰਿਸ਼ਟ ਪਰਮਾਤਮਾ ਦੇ ਦਰ 'ਤੇ ਲੈ ਕੇ ਜਾਂਦੀ ਹੈ। ਇਹ ਦੁਨੀਆ ਦੀਆਂ ਵਾਸ਼ਨਾਵਾਂ ਸਾਨੂੰ ਵਿਲਾਸ਼ਤਾ ਦੀ ਜਿਹੜੀ ਹੈ ਕੁਕਰਮਾਂ ਦੀ ਸੇਜਾ 'ਤੇ ਲੈ ਕੇ ਜਾਂਦੀਆਂ ਨੇ ਪਰ ਪਰਮਾਤਮਾ ਦੇ ਨਾਮ ਰਸ ਦੀ ਸੁਗੰਧੀ ਸਾਨੂੰ ਇਸ ਸੰਸਾਰ ਦੀਆਂ ਵਾਸ਼ਨਾਵਾਂ ਵਾਲੀਆਂ ਸੇਜਾਂ ਤੋਂ ਪਰਮਾਤਮਾ ਦੇ ਦਰ ਤੱਕ, ਉਹਦੇ ਤਖ਼ਤ ਤੱਕ ਲੈ ਕੇ ਜਾਂਦੀ ਹੈ। ਜਦੋਂ ਕਿਤੇ ਨਾਮ ਰਸ ਦੀ ਸੁਗੰਧੀ ਦੀ ਅਤੇ ਇਹਨਾਂ ਦੁਨੀਆ ਦੇ ਵਾਸ਼ਨਾਵਾਂ ਦੀ ਸੁਗੰਧੀ ਦਾ ਜਦੋਂ ਜ਼ਿਕਰ ਆਉਂਦਾ ਹੈ ਨਾ ਬਾਣੀ ਦੇ ਵਿੱਚ ਅਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਅਤੇ ਭਗਤ ਕਬੀਰ ਜੀ ਇਹਨਾਂ ਦੋਨਾਂ ਦੇ ਵਿੱਚੋਂ ਪਰਮਾਤਮਾ ਦੇ ਨਾਮ ਰਸ ਸੁਗੰਧੀ ਦੀ ਚੋਣ ਕਰਦੇ ਹੈ, ਆ ਦੁਨੀਆ ਵਾਲੇ ਜਿਹੜੇ ਰਸ ਆ ਇਹਨਾਂ ਦਾ ਉੱਥੇ ਬਾਈਕਾਟ ਕਰ ਦਿੰਦੇ, ਇਨਕਾਰ ਕਰਦੇ, ਕਹਿੰਦੇ ਇਹ ਸੁਗੰਧੀਆਂ ਨਹੀਂ ਸਾਨੂੰ ਚਾਹੀਦੀਆਂ, ਸਾਨੂੰ ਤਾਂ ਨਾਮ ਦੀ ਸੁਗੰਧੀ ਚਾਹੀਦੀ ਹੈ। ਜਦੋਂ ਅਸੀਂ ਸ੍ਰੀ ਰਾਗ ਅੰਦਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ ਅਤੇ ਉਹਨਾਂ ਨੇ ਬੜੇ ਪਿਆਰੇ ਉਦਾਹਰਨਾਂ ਦੇ ਕੇ ਨਾਮ ਰਸ ਦੀ ਸੁਗੰਧੀ ਦੀ ਦਾਤ ਪਰਮਾਤਮਾ ਤੋਂ ਮੰਗੀ ਅਤੇ ਦੁਨੀਆ ਦੀਆਂ ਇਹ ਸੁਗੰਧੀਆਂ ਵਾਸ਼ਨਾ ਵਾਲੀਆਂ ਜਿਹੜੀਆਂ ਇਹਨਾਂ ਤੋਂ ਛੁਟਕਾਰਾ ਪਾਉਣ ਵਾਸਤੇ ਬੇਨਤੀ ਕੀਤੀ ਹੈ। ਉੱਥੇ ਜਦੋਂ ਚੋਣ ਕਰਨ ਦੀ ਗੱਲ ਆਈ ਨਾ ਅਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਸਮਝਾਉਂਦੇ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਈ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਮਤ ਦੇਖ ਭੂਲਾਂ ਵਿਸਰੈ ਤੇਰਾ ਚੇਤਨਾ ਆਵੇ ਨਾ। ਉੱਥੇ ਉਦਾਹਰਨ ਕੀ ਦਿੱਤੀ? ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਈ ਜੜਾਓ। ਹੁਣ ਇੱਕ ਮੋਤੀ ਸਾਨੂੰ ਮਿਲ ਜਾਵੇ ਅਤੇ ਅਸੀਂ ਕਹਿੰਦੇ ਹਾਂ ਕੀਮਤੀ ਮੋਤੀ ਮਿਲ ਗਿਆ, ਦੁਨੀਆ ਵਿੱਚ ਅਸੀਂ ਬਹੁਤ ਖੁਸ਼ ਹੁੰਦੇ ਹਾਂ। ਅਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਜੇ ਇਹਨਾਂ ਹੀਰਿਆਂ ਮੋਤੀਆਂ ਦਾ ਮਹਿਲ ਉਸਰ ਜਾਵੇ, ਇੱਕ ਕਮਰਾ ਨਹੀਂ ਕੋਈ, ਇੱਕ ਕੋਠਾ ਨਹੀਂ, ਮਹਿਲ ਉਸਰ ਜਾਵੇ, ਘਰ ਉਸਰ ਜਾਵੇ ਮੋਤੀ ਤਾਂ ਮੰਦਰ ਉਸਰੇ। ਜੇ ਮੋਤੀਆਂ ਦਾ ਮਹਿਲ ਜਿਹੜਾ ਉਹ ਬਣ ਜਾਵੇ ਰਤਨੀ ਤਾਂ ਹੋਏ ਜੜਾਓ, ਜਿਹੜੇ ਕੀਮਤੀ ਰਤਨ ਹੈ ਉਹ ਉਹਦੇ ਨਾਲ ਜੜੇ ਹੋਣ ਮੋਤੀਆਂ ਵਾਲੇ ਮਹਿਲ ਦੇ ਘਰ ਦੇ ਵਿੱਚ। ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਅਤੇ ਆਹ ਜਿੰਨੀਆਂ ਕਸਤੂਰੀ ਚੰਦਨ ਅਗਰ ਸਾਰੀਆਂ ਸੁਗੰਧੀਆਂ ਮਿਲ ਕੇ, ਸਤਿਗੁਰੂ ਜੀ ਕਹਿੰਦੇ ਜੀ ਇਹਦਾ ਲੇਪ ਵੀ ਕਰ ਦਈਏ ਨਾ ਉਹਨੂੰ ਉਸ ਘਰ ਨੂੰ, ਭਾਵ ਕਿ ਜਿਵੇਂ ਅਸੀਂ ਪੋਚਾ ਫੇਰਦੇ ਜਾਂ ਪਲਸਤਰ ਕਰਦੇ ਹਾਂ। ਅਤੇ ਕਹਿਣ ਲੱਗੇ ਕਿ ਮੋਤੀਆਂ ਦਾ ਮਹਿਲ ਹੋਵੇ, ਰਤਨਾਂ ਦੇ ਨਾਲ ਜੜਿਆ ਹੋਵੇ, ਆ ਚੰਦਨ ਕਸਤੂਰੀ ਆਦਿਕ ਜਿੰਨੀਆਂ ਨੇ ਇਹ ਖੁਸ਼ਬੂਆਂ ਇਹਦਾ ਲੇਪਣ ਕੀਤਾ ਹੋਵੇ, ਅਤੇ ਇਹਨੂੰ ਵੇਖ ਵੇਖ ਕੇ ਬੜਾ ਮਨ ਖੁਸ਼ ਹੁੰਦਾ ਹੋਵੇ, ਇੰਨਾ ਕੁਝ ਹੋਣ ਦੇ ਬਾਵਜੂਦ ਵੀ ਮਤ ਦੇਖ ਭੁੱਲਾਂ ਵਿਸਰੈ ਤੇਰਾ ਚੇਤਨ ਆਵੇ ਨਾ, ਫਿਰ ਵੀ ਵਾਹਿਗੁਰੂ ਜੀ ਮੈਨੂੰ ਇਹਨਾਂ ਮੰਦਰਾਂ ਦੇ ਵਿੱਚ ਨਾ ਪਾਉਣਾ, ਇਹਨਾਂ ਹੀਰਿਆਂ ਜਿਹੜੇ ਮਹਿਲਾਂ ਦੇ ਵਿੱਚ ਨਾ ਮੇਰੀ ਆਤਮਾ ਨੂੰ ਕੈਦ ਕਰਨਾ, ਮੇਰੇ 'ਤੇ ਰਹਿਮਤ ਕਰਨੀ ਕਿ ਮੈਂ ਇਹਨਾਂ ਨੂੰ ਵੇਖ ਕੇ ਕਿਤੇ ਤੁਹਾਨੂੰ ਭੁੱਲ ਨਾ ਜਾਵਾਂ। ਮਤ ਦੇਖ ਭੁੱਲਾਂ ਵਿਸਰੈ, ਮੈਂ ਤੁਹਾਡੇ ਨਾਮ ਨੂੰ ਨਾ ਭੁੱਲ ਜਾਵਾਂ ਕਿਤੇ, ਇਹਨਾਂ ਨੂੰ ਵੇਖ ਕੇ ਕਿਤੇ ਤੁਹਾਡੇ ਨੂੰ ਵਿਛੋੜਾ ਪੈ ਜਾਵੇ, ਤੁਹਾਡਾ ਨਾਮ ਹੀ ਮੇਰੇ ਚਿੱਤ ਦੇ ਵਿੱਚ ਨਾ ਟਿਕੇ, ਮੇਰਾ ਧਿਆਨ ਹੀ ਇੱਧਰ ਜਾਵੇ। ਮੈਨੂੰ ਪਾਤਸ਼ਾਹ ਇਹੋ ਜਿਹੇ ਮਹਿਲ ਨਹੀਂ ਚਾਹੀਦੇ ਮਹਾਰਾਜ, ਮੈਨੂੰ ਇਹੋ ਜਿਹੇ ਘਰ ਨਹੀਂ ਚਾਹੀਦੇ ਜਿਹੜੇ ਏਡੇ ਕੀਮਤੀ ਵੀ ਹੋਣ ਫਿਰ ਵੀ ਪਰਮਾਤਮਾ ਦੇ ਨਾਮ ਨੂੰ ਚੁਣਿਆ ਗੁਰੂ ਨਾਨਕ ਸਾਹਿਬ ਜੀ ਨੇ ਮਹਾਰਾਜ। ਫਿਰ ਉਹ ਤੋਂ ਅੱਗੇ ਕਿਹਾ, ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਘ ਲਾਲ ਜੜਾਓ, ਮੋਹਣੀ ਮੁੱਖ ਮਣੀ ਸੋਹੈ ਕਰੈ ਰੰਗ ਪਸਾਓ। ਉੱਥੇ ਵੀ ਫਿਰ ਇੱਕ ਮਹੱਲਾਂ ਦੀ ਗੱਲ ਨਹੀਂ ਕੀਤੀ, ਕਹਿਣ ਲੱਗੇ ਕਿ ਉਸ ਮਹੱਲ ਦੇ ਵਿੱਚ ਜਿਹੜਾ ਮੋਤੀਆਂ ਦਾ ਬਣਿਆ, ਹੀਰਿਆਂ ਨਾਲ ਜੜਿਆ, ਜਿਹਨੂੰ ਤਰ੍ਹਾਂ ਤਰ੍ਹਾਂ ਦੇ ਸੁਗੰਧੀਆਂ ਦਾ ਲੇਪਣ ਹੈ, ਉੱਥੇ ਕਹਿੰਦੇ ਕਿ ਧਰਤੀ ਤਾਂ ਹੀਰੇ ਲਾਲ ਜੜਤੀ, ਉਸ ਦੇ ਅੰਦਰ ਜਿਹੜਾ ਘਰ ਹੈ ਨਾ ਕਮਰੇ, ਉਹ ਹੀਰਿਆਂ ਲਾਲਾਂ ਨਾਲ ਧਰਤੀ ਜਿਹੜੀ ਜੜੀ ਜਾਵੇ, ਉੱਪਰ ਜਿਹੜਾ ਪਲੰਗ ਮੇਰੀ ਸੇਜਾ ਦਾ ਏ ਉਹ ਵੀ ਉਹਦੇ ਨੂੰ ਵੀ ਹੀਰੇ ਜੜੇ ਹੋਣ। ਅਤੇ ਨਾਲ ਕਹਿੰਦੇ ਮੋਹਣੀ ਮੁੱਖ ਮਣੀ ਸੋਹੈ, ਇੱਕ ਸੁੰਦਰ ਇਸਤਰੀ ਵੀ ਕਹਿੰਦੇ ਮੈਨੂੰ ਵਿਸ਼ਿਆਂ ਵਾਲੇ ਪਾਸੇ ਨੂੰ ਪ੍ਰੇਰਨਾ ਵੀ ਕਰੇ, ਤਾਂ ਵੀ ਮਤ ਦੇਖ ਭੁੱਲਾਂ ਵਿਸਰੈ ਤੇਰਾ ਚੇਤਨ ਆਵੇ ਨਾ। ਕਹਿਣ ਲੱਗੇ ਇੰਨਾ ਕੁਝ ਵੀ ਜੇ ਪਾਤਸ਼ਾਹ ਦੁਨੀਆਂ ਦੇ ਵਿੱਚ ਇੱਕ ਪਾਸੇ ਰੱਖਿਆ ਹੋਵੇ, ਦੂਜੇ ਪਾਸੇ ਤੁਹਾਡਾ ਨਾਮ ਹੈ ਅਤੇ ਮੇਰੇ 'ਤੇ ਕਿਰਪਾ ਕਰੋ, ਮੈਂ ਤੁਹਾਡੇ ਨਾਮ ਵਾਲੀ ਸੁਗੰਧੀ ਵਾਲੇ ਪਾਸੇ ਜਾਵਾਂ, ਮੈਂ ਜਿਹੜੀ ਆ ਲੇਪਣਾਂ ਦੀ ਸੁਗੰਧੀ ਆ ਰਹੀ ਹੈ, ਹੀਰੇ ਮੋਤੀਆਂ ਦੇ ਮਹਿਲ ਬਣੇ ਨੇ, ਮਨ ਨੂੰ ਮੋਹਣ ਵਾਲੀ ਤਰੀ ਆਏ, ਇਸ ਪਾਸੇ ਨੂੰ ਸੁੰਦਰ ਸੇਜਾ ਵੱਲ ਵੀ ਨਾ ਜਾਵਾਂ। ਫਿਰ ਤੀਜੀ ਉਦਾਹਰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਦਿੱਤੀ ਕਿ ਤਾਕਤਾਂ ਦੀ, ਕਈ ਵਾਰੀ ਕਹਿੰਦਾ ਨਾ ਮੇਰੇ ਕੋਲ ਧਨ ਦੌਲਤ ਜਾਂ ਰਿਧੀਆਂ ਸਿੱਧੀਆਂ ਆ ਜਾਣ ਅਤੇ ਮੈਂ ਬੜਾ ਅਮੀਰ ਬਣ ਜਾਵਾਂ। ਤੀਜੀ ਉਦਾਹਰਨ ਗੁਰੂ ਸਾਹਿਬ ਨੇ ਦੱਸੀ ਹੈ, ਕਹਿੰਦੇ ਕਿ ਇਸ ਸੰਸਾਰ ਵਿੱਚ ਜੇ ਰਿਧੀਆਂ ਸਿੱਧੀਆਂ ਵੀ ਮੈਨੂੰ ਮਿਲ ਜਾਣ, ਮੈਂ ਇਸ ਦੁਨੀਆਂ ਵਿੱਚ ਹਕੂਮਤ ਕਰਾਂ, ਕਦੀ ਮੈਂ ਲੁਕ ਜਾਵਾਂ ਅਤੇ ਫਿਰ ਕਦੀ ਪ੍ਰਗਟ ਹੋ ਜਾਵਾਂ, ਜਿਵੇਂ ਉਹ ਤਾਕਤਾਂ ਮੈਨੂੰ ਮਿਲਣ, ਅਤੇ ਇਹ ਸਾਰਾ ਕੁਝ ਹੁੰਦਿਆਂ ਹੋਇਆਂ ਵੀ ਮਹਾਰਾਜ ਇਹ ਤਾਕਤਾਂ ਦੀ ਮੈਨੂੰ ਲੋੜ ਨਹੀਂ, ਮੈਨੂੰ ਤੁਹਾਡੇ ਨਾਮ ਦੇ ਰਸ ਦੀ ਜ਼ਰੂਰਤ ਹੈ, ਕਿਉਂਕਿ ਸਿੱਧ ਹੋਵਾਂ ਸਿੱਧ ਲਾਏ। ਕਹਿਣ ਲੱਗੇ ਕਿ ਜੇ ਮੈਂ ਸਿੱਧ ਰਿਧੀਆਂ ਸਿੱਧੀਆਂ ਵੀ ਪ੍ਰਾਪਤ ਕਰ ਲਵਾਂ ਇਸ ਸੰਸਾਰ ਦੇ ਅੰਦਰ, ਤਾਂ ਫਿਰ ਵੀ ਮੇਰਾ ਧਿਆਨ ਜਿਹੜਾ ਇਸ ਪਾਸੇ ਨਾ ਜਾਵੇ। ਚੌਥੀ ਉਦਾਹਰਨ ਦਿੱਤੀ ਹੈ ਰਾਜਾ ਬਣਦੀ, ਕਹਿੰਦੇ ਨੇ ਕਿ ਸੁਲਤਾਨ ਹੋਵਾਂ ਮੇਲ ਲਸ਼ਕਰ ਤਖ਼ਤ ਰਾਖਾ ਪਾਵਾਂ, ਕਿ ਜੇ ਮੈਂ ਦੁਨੀਆਂ ਦਾ ਵੱਡਾ ਰਾਜਾ ਬਣ ਜਾਵਾਂ, ਮੇਰੇ ਕੋਲ ਇੰਨੀ ਹਕੂਮਤ ਹੋਵੇ ਕਿ ਮੈਂ ਉਹਦੇ ਨਾਲ ਇੱਕ ਤਖ਼ਤ 'ਤੇ ਕਬਜ਼ਾ ਕਰਕੇ ਰਾਜ ਭਾਗ ਸਾਂਭ ਲਵਾਂ, ਮਨ ਭਾਉਂਦੇ ਹੁਕਮ ਕਰਾਂ ਉੱਥੇ, ਏਡਾ ਵੱਡਾ ਮਾਲਕ ਤਾਕਤ ਦਾ ਬਣ ਜਾਵਾਂ, ਅਤੇ ਫਿਰ ਵੀ ਇਹ ਜਿਹੜਾ ਸਾਰਾ ਕੁਝ ਹੈ ਨਾ ਮੇਰੇ ਵਾਸਤੇ ਇੱਕ ਹਵਾ ਦੇ ਝਮਕੇ ਦੇ ਵਾਂਗ ਹੀ ਹੈ, ਹਵਾ ਦੇ ਜਿਵੇਂ ਕਹਿੰਦੇ ਨਾ ਕਿ ਹੁਲਾਰਾ ਜਿਹਾ ਆਇਆ ਅਤੇ ਸਾਰਾ ਕੁਝ ਉਡਾ ਕੇ ਲੈ ਗਿਆ, ਕਹਿੰਦੇ ਮੇਰੇ ਵਾਸਤੇ ਸਾਰਾ ਕੁਝ ਇੱਕ ਉਹ ਹਵਾ ਦੇ ਬੁੱਲੇ ਵਰਗਾ ਹੀ ਹੈ, ਇਹ ਸਾਰਾ ਨਾਸ਼ਵਾਨ ਹੀ ਹੈ। ਕਿ ਇਸ ਦੁਨੀਆਂ ਵਿੱਚ ਚਾਹੇ ਹੀਰਿਆਂ ਮੋਤੀਆਂ ਦੇ ਮਹਿਲ ਹੋਣ, ਸੁੰਦਰ ਸੇਜਾਂ ਹੋਵਣ, ਚਾਹੇ ਦੁਨੀਆਂ ਵਿੱਚ ਰਿਧੀਆਂ ਸਿੱਧੀਆਂ ਪ੍ਰਾਪਤ ਕਰ ਲਵਾਂ, ਚਾਹੇ ਮੈਂ ਰਾਜਾ ਸੁਲਤਾਨ ਬਣ ਕੇ ਸਾਰੀ ਦੁਨੀਆਂ 'ਤੇ ਹੁਕਮ ਕਰਦਾ ਫਿਰਾਂ, ਇੰਨਾ ਕੁਝ ਵੀ ਜੇਕਰ ਮੈਨੂੰ ਮਿਲ ਜਾਂਦਾ ਹੈ ਵਾਹਿਗੁਰੂ ਜੀ, ਤਾਂ ਮੈਂ ਫਿਰ ਵੀ ਇਹਦੇ ਮੁਕਾਬਲੇ ਤੁਹਾਡੇ ਨਾਮ ਨੂੰ ਹੀ ਆਪਣੇ ਜੀਵਨ ਅੰਦਰ ਧਾਰਨ ਕਰਨ ਦੀ ਮੰਗ ਕਰਾਂਗਾ। ਕਿ ਸੁਲਤਾਨ ਹੋਵਾਂ ਮੇਲ ਲਸ਼ਕਰ ਤਖ਼ਤ ਰਾਖਾ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ ਮਤ ਦੇਖ ਭੂਲਾਂ ਵਿਸਰੈ ਤੇਰਾ ਚੇਤਨਾ ਆਵੈ ਨਾ। ਫਿਰ ਇਹਦੇ ਤੋਂ ਅੱਗੇ ਜਾ ਕੇ ਇੱਕ ਹੋਰ ਪਾਵਨ ਸ਼ਬਦ ਅੰਦਰ ਵੀ ਗੁਰੂ ਨਾਨਕ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ, ਉੱਥੇ ਵੀ ਇਹ ਗੱਲ ਕਹਿੰਦੇ, ਨਦੀਆਂ ਹੋਵੇਂ ਧੇਨਵਾਂ ਸੁੰਮ ਹੋਵੇ ਦੁੱਧ ਘੀਓ, ਸਗਲੀ ਧਰਤੀ ਸ਼ੱਕਰ ਹੋਵੇ ਖੁਸ਼ੀ ਕਰੇ ਨਿਤ ਜੀਓ। ਧਰਤੀ ਜਿਹੜੀ ਹੈ ਉਹ ਸਹਿੜੀ ਹੈ, ਨਦੀਆਂ ਜਿਹੜੇ ਨਾਲੇ ਨੇ ਉਹ ਕਹਿੰਦੇ ਇੱਕ ਗਊ ਦੀ ਤਰ੍ਹਾਂ ਹੋਣ, ਨਦੀਆਂ ਹੋਵੇਂ ਧੇਨਵਾਂ, ਕਿ ਜਿਹੜੀਆਂ ਨਦੀਆਂ ਨੇ, ਦਰਿਆ ਨੇ, ਦੁਨੀਆਂ ਦੇ ਸਮੁੰਦਰ ਸਾਰਾ ਕੁਝ ਕਹਿ ਲਈਏ, ਪਾਣੀ ਦੇ ਸੋਮੇ ਜਿਹੜੇ ਨੇ, ਇਹ ਗਊਆਂ ਬਣ ਜਾਣ ਦੁੱਧ ਦੇਣ ਵਾਲੀਆਂ ਸਾਰੀਆਂ ਜਿਹੜੀਆਂ। ਸੁੰਮ ਹੋਵੇ ਦੁੱਧ ਘੀਓ, ਜਿੰਨੇ ਚਸ਼ਮੇ ਨੇ ਪਾਣੀ ਦੇ, ਝਰਨੇ ਨੇ, ਚਸ਼ਮੇ ਨੇ, ਇਹ ਸਾਰੇ ਦੁੱਧ ਘਿਓ ਦੇ ਬਣ ਜਾਣ। ਨਦੀਆਂ ਹੋਵੇ ਧੇਨਵਾਂ, ਸੁੰਮ ਹੋਵੇ ਦੁੱਧ ਘੀਓ, ਸਗਲੀ ਧਰਤੀ ਸ਼ੱਕਰ ਹੋਵੇ, ਜਿੰਨੀ ਧਰਤੀ ਹੈ ਇਹ ਸਾਰੀ ਇੱਕ ਮਿੱਠੇ ਵਰਗੀ ਸ਼ੱਕਰ ਵਰਗੀ ਬਣ ਜਾਵੇ, ਖੁਸ਼ੀ ਕਰੇ ਨਿੱਤ ਜੀਓ, ਅਤੇ ਮੇਰਾ ਮਨ ਸਦਾ ਹੀ ਇਹਨਾਂ ਪਦਾਰਥਾਂ ਦੇ ਵਿੱਚ ਜਿਹੜਾ ਖੁਸ਼ ਹੋਇਆ ਰਹੇ। ਪਰਬਤ ਸੋਹਣਾ ਰੁੱਪਾ ਹੋਵੇ ਹੀਰੇ ਲਾਲ ਜਿਹੜਾ ਉਹ, ਅਤੇ ਜਿੰਨੇ ਪਰਬਤ ਨੇ ਕਹਿੰਦੇ ਸਾਰੇ ਸੋਨੇ ਅਤੇ ਚਾਂਦੀ ਦੇ ਬਣ ਜਾਣ, ਇਹਨਾਂ ਪਰਬਤਾਂ ਦੇ ਉੱਪਰ ਹੀਰੇ ਕੀਮਤੀ ਹੀਰੇ ਜੜੇ ਹੋਣ, ਅਤੇ ਫਿਰ ਵੀ ਭੀ ਤੂੰ ਹੈ ਸਾਲਾਹਣਾ ਆਖਣ ਲਹੇ ਨਾ ਚਾਓ। ਕਹਿਣ ਲੱਗੇ ਮਹਾਰਾਜ, ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸਾਰੀਆਂ ਜਿਹੜੀਆਂ ਨਦੀਆਂ ਉਹ ਗਊ ਬਣ ਜਾਣ ਦੁੱਧ ਦੇਣ ਵਾਲੀਆਂ, ਚਸ਼ਮੇ ਦੁੱਧ ਦੇ, ਘਿਓ ਦੇ ਸੋਮੇ ਬਣ ਜਾਣ, ਸਾਰੀ ਧਰਤੀ ਸ਼ੱਕਰ ਬਣ ਜਾਵੇ, ਪਰਬਤ ਸਾਰੇ ਸੋਨੇ ਚਾਂਦੀ ਦੇ ਰੂਪ ਬਣ ਜਾਣ, ਕੀਮਤੀ ਹੀਰਿਆਂ ਨਾਲ ਜੜੇ ਵੀ ਹੋਣ, ਤਾਂ ਵੀ ਭੀ ਤੂੰ ਹੈ ਸਾਲਾਹਣਾ, ਫਿਰ ਵੀ ਮਾਲਕ ਜੀ ਮੈਂ ਤੁਹਾਡੀ ਬੰਦਗੀ ਕਰਾਂਗਾ, ਇਹਨਾਂ ਨਦੀਆਂ ਨਾਲਿਆਂ, ਇਹਨਾਂ ਪਹਾੜਾਂ ਸੋਨਿਆਂ ਦੇ ਪਿੱਛੇ ਮੈਂ ਲੁਪਤ ਨਹੀਂ ਹੋਵਾਂਗਾ। ਆਖਣ ਲਹੀ ਨਾ ਚਾਹੋ, ਮੇਰੀ ਇੱਕ ਅਰਦਾਸ ਹੈ ਕਿ ਮੈਂ ਤੁਹਾਡਾ ਹੀ ਨਾਮ ਸਿਮਰਦਾ ਰਹਾਂ, ਅਤੇ ਤੁਹਾਡੇ ਨਾਮ ਦਾ ਰਸ ਮੇਰੇ ਮਨ ਤੋਂ ਜਿਹੜਾ ਉਹ ਕਦੇ ਵੀ ਨਾ ਲੱਥੇ। ਫਿਰ ਇਹ ਤੋਂ ਅੱਗੇ ਭਾਰ 18, ਮੇਵਾ ਹੋਵੇ ਗਰੜਾ ਹੋਵੇ ਸੁਆਓ, ਚੰਦ ਸੂਰਜ ਦੋਏ ਫਿਰਦੇ ਰੱਖੀਏ ਨਿਹਚਲ ਹੋਵੇ ਥਾਂ। ਫਿਰ ਅੱਗੇ ਉਦਾਹਰਨ ਦਿੰਦੇ ਨੇ, ਕਹਿੰਦੇ ਦੁਨੀਆਂ ਦੇ ਜਿੰਨੇ ਕਹਿ ਲਈਏ ਕਿ ਜਿੰਨੇ ਨਿਆਮਤਾਂ ਨੇ ਉਹ ਮੇਵੇ ਦਾ ਰੂਪ ਹੋ ਜਾਣ, ਅਤੇ ਸਵਾਦਲੇ ਮੇਵੇ ਵਰਗੇ, ਭਾਵ ਜੋ ਵੀ ਜੁਨੀਆਂ ਵੀ ਦੁਨੀਆਂ ਦੀਆਂ ਨਿਆਮਤਾਂ ਨੇ, ਅਤੇ ਮੇਰੇ ਕੋਲ ਇੰਨੀ ਤਾਕਤ ਆ ਜਾਵੇ ਕਿ ਚੰਦ ਅਤੇ ਸੂਰਜ ਜਿਹੜੇ ਮੇਰੀ ਸੇਵਾ ਦੇ ਵਿੱਚ ਲੱਗ ਜਾਣ, ਮੇਰੇ ਨੌਕਰ ਬਣ ਕੇ ਵਿਚਰਨ, ਮੇਰਾ ਥਾਂ ਨਿਹਚਲ ਹੋ ਜਾਵੇ, ਮੈਂ ਕਦੀ ਵੀ ਦੁਨੀਆਂ ਵਿੱਚੋਂ ਖਤਮ ਨਾ ਹੋਵਾਂ, ਇੰਨੀ ਤਾਕਤ ਵੀ ਮਾਲਕ ਜੀ ਜੇ ਮੇਰੇ ਕੋਲ ਆ ਜਾਵੇ ਵੀ ਮੈਨੂੰ ਖਾਣ ਵਾਲੇ ਪਦਾਰਥ ਜਿਹੜੇ ਨੇ ਉਹ ਸੁਹਾਵਣੇ ਮਿਲ ਜਾਣ, ਮੇਰੀ ਜ਼ਿੰਦਗੀ ਸਦਾ ਹੀ ਇੱਥੇ ਦੁਨੀਆਂ ਵਿੱਚ ਅਮਰ ਹੋ ਜਾਵੇ, ਚੰਦ ਸੂਰਜ ਵੀ ਮੇਰੀ ਆਗਿਆ ਦੇ ਵਿੱਚ ਚੱਲਣ, ਪਰ ਫਿਰ ਵੀ ਤੁਹਾਡੇ ਨਾਮ ਦੇ ਮੁਕਾਬਲੇ ਭੀ ਤੂੰ ਹੈ ਸਾਲਾਹਣਾ ਆਖਣ ਲਹੀ ਨਾ ਚਾਹੋ। ਕਹਿਣ ਲੱਗੇ ਕਿ ਫਿਰ ਵੀ ਮੈਂ ਵਾਹਿਗੁਰੂ ਜੀ ਤੁਹਾਡੇ ਨਾਮ ਨੂੰ ਹੀ ਚੁਣਾਂਗਾ, ਮੈਂ ਫਿਰ ਹੀ ਇਹ ਅਰਦਾਸ ਕਰਦਾ ਕਿ ਮਹਾਰਾਜ ਇਹ ਭਾਵੇਂ ਦੁਨੀਆਂ ਦੇ ਕਿੰਨੀਆਂ ਵੀ ਨਿਆਮਤਾਂ ਮੇਰੇ ਕੋਲ ਹੋਣ, ਪਰ ਤੁਹਾਡਾ ਨਾਮ ਨਾ ਵਿਸਰੇ ਮੇਰੇ ਕੋਲ, ਕਿਉਂਕਿ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ। ਪਰਮਾਤਮਾ ਦੇ ਨਾਮ ਦਾ ਰਸ ਜਿਨ੍ਹਾਂ ਨੂੰ ਆ ਜਾਂਦਾ ਹੈ, ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਅੱਜ ਵੀ ਰਚਨਾ ਦੇ ਦੁਆਰਾ ਕਹਿੰਦੇ ਭਾਵੇਂ ਇਹ ਕਿੱਡਾ ਵੱਡਾ ਜਿਹੜਾ ਲੇਪਨ ਤਿਆਰ ਕਰ ਲਈਏ, ਇਹਨਾਂ ਚੰਦਨ ਦਾ, ਅਗਰ ਦਾ, ਕਸਤੂਰੀ ਦਾ, ਕਪੂਰ ਦਾ, ਅਤੇ ਕੇਸਰ ਦਾ, ਫਿਰ ਨਾਲ ਇਹ ਵੀ ਦੱਸਿਆ ਹੈ ਕਿ ਇਹ ਜਿਹੜਾ ਅਰਗ ਜਿਹਾ ਤਿਆਰ ਕਰਨਾ ਹੈ ਇਹਦੇ ਨਾਲ ਫਲੇਲ ਫੁੱਲ ਫਲਵਾੜੀ ਸੰਦੇ, ਬਹੁਤ ਸਾਰੇ ਦੁਨੀਆਂ ਦੇ ਵਿੱਚ ਜਿੰਨੇ ਵੀ ਆ ਫੁੱਲ ਹੈ ਨਾ ਸੁਗੰਧੀ ਵਾਲੇ, ਜਿੰਨੇ ਵੀ ਕੁਦਰਤ ਦੇ ਵਿੱਚ, ਇਹ ਸਾਰੇ ਨਾਲ ਮਿਲਾ ਦਿੱਤੇ ਜਾਣ, ਅਤੇ ਫਿਰ ਵੀ ਪਰਮਾਤਮਾ ਦੇ ਗੁਰਮੁਖ ਸੁੱਖ ਫਲ ਪਰਮ ਰਸ ਵਾਸੂ ਨਾ ਲਹਿੰਦੇ। ਕਹਿਣ ਲੱਗੇ ਫਿਰ ਵੀ ਜਿਹੜਾ ਗੁਰੂ ਦੇ ਰਾਹੀਂ ਗੁਰਮੁਖ ਨੂੰ ਪਰਮਾਤਮਾ ਦੇ ਨਾਮ ਦਾ ਰਸ ਮਿਲਦਾ ਹੈ ਨਾ, ਇਹ ਦੁਨੀਆਂ ਦੀਆਂ ਸੁਗੰਧੀਆਂ ਉਹਦਾ ਮੁਕਾਬਲਾ ਨਹੀਂ ਕਰ ਸਕਦੀਆਂ। ਭਗਤ ਕਬੀਰ ਜੀ ਦੇ ਜਦੋਂ ਸਲੋਕ ਪੜ੍ਹਦੇ ਹਾਂ ਤਾਂ ਉਹਨਾਂ ਨੇ ਵੀ ਇਹੀ ਗੱਲ ਸਮਝਾਈ ਹੈ, ਕਹਿੰਦੇ ਕਬੀਰ ਹੈਗਾ ਵਾਹਨ ਸਗਨ ਘਰ, ਛਤਰਪਤੀ ਕੀ ਨਾਰ, ਤਾਸ ਪਟੰਤਰ ਨਾ ਪੁੱਜੇ ਹਰ ਜਨ ਕੀ ਪਨਿਹਾਰ। ਹੁਣ ਉੱਥੇ ਦੋ ਸਲੋਕਾਂ ਅੰਦਰ ਦੋ ਇਸਤਰੀਆਂ ਦਾ ਜ਼ਿਕਰ ਕੀਤਾ ਹੈ ਭਗਤ ਕਬੀਰ ਜੀ ਨੇ। ਪਹਿਲਾ ਜ਼ਿਕਰ ਇਹ ਕੀਤਾ ਹੈ ਰਾਜੇ ਦੀ ਰਾਣੀ ਦਾ, ਅਤੇ ਦੂਜਾ ਜ਼ਿਕਰ ਹੈ ਗੁਰਮੁਖਾਂ ਦੀ ਸੰਗਤ ਕਰਨ ਵਾਲੀ, ਸੇਵਾ ਕਰਨ ਵਾਲੀ ਉਸ ਔਰਤ ਦਾ। ਭਗਤ ਕਬੀਰ ਜੀ ਕਹਿੰਦੇ, ਮੇਰੇ ਕੋਲੋਂ ਕੋਈ ਇਹ ਪੁੱਛੇ ਨਾ ਕਿ ਦੁਨੀਆਂ ਦੇ ਵਿੱਚ ਰਾਜੇ ਦੀ ਰਾਣੀ ਸੁਖੀ ਹੈ, ਉਹਦਾ ਜੀਵਨ ਸਫਲ ਹੈ, ਕਿ ਰੱਬ ਦੇ ਪਿਆਰਿਆਂ ਦੀ ਸੇਵਾ ਕਰਨ ਵਾਲੀ ਔਰਤ ਦਾ ਜੀਵਨ ਸਫਲ ਅਤੇ ਚੰਗਾ ਹੈ। ਹੁਣ ਜੇ ਸਾਡੇ ਸਾਹਮਣੇ ਸਵਾਲ ਆਵੇਗਾ ਆਮ ਦੁਨਿਆਵੀ ਬੰਦਿਆਂ ਦੇ, ਅਸੀਂ ਕਹਾਂਗੇ ਜੀ ਰਾਜੇ ਦੀ ਰਾਣੀ ਦੀ ਜ਼ਿੰਦਗੀ ਸੌਖੀ, ਕਿਉਂਕਿ ਉਹਦੇ ਕੋਲ ਹਾਥੀ ਘੋੜਿਆਂ ਦੀਆਂ ਸਵਾਰੀਆਂ ਨੇ, ਫੌਜਾਂ ਨੇ, ਗੋਲੀਆਂ ਨੇ, ਉਹਨਾਂ ਕੋਲ ਹਾਰ ਸ਼ਿੰਗਾਰ ਕਰਨ ਲਈ ਕਿੰਨਾ ਕੁਝ ਹੈ, ਸੁੰਦਰ ਸੇਜਾਂ ਨੇ ਉਹਨਾਂ ਕੋਲ, ਸਾਰੇ ਉਹਦਾ ਹੁਕਮ ਚੱਲਦਾ ਹੈ ਰਾਜੇ ਦੀ ਵਾਂਗ, ਉਹਦੇ ਕਈ ਤਰ੍ਹਾਂ ਦੇ ਵਸਤਰ ਹਾਰ ਸ਼ਿੰਗਾਰ ਕਰਦੀ ਹੈ, ਰਾਜੇ ਦੀ ਰਾਣੀ ਸੁਖੀ ਹੈ। ਪਰ ਰੱਬ ਦੇ ਪਿਆਰੇ ਕਹਿੰਦੇ ਨਹੀਂ, ਜਿਹੜੇ ਰਾਜੇ ਦੀ ਰਾਣੀ ਹੈ ਉਹਦੇ ਨਾਲੋਂ ਗੁਰਮੁਖਾਂ ਦੀ, ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਸੇਵਾ ਕਰਨ ਵਾਲੀ ਔਰਤ, ਭਾਵੇਂ ਗਰੀਬ ਘਰ ਦੀ ਹੈ, ਕੁੱਲੀ ਦੇ ਵਿੱਚ ਹੀ ਕਿਉਂ ਨਹੀਂ ਰਹਿੰਦੀ, ਉਹ ਚੰਗੀ ਹੈ। ਭਗਤ ਕਬੀਰ ਜੀ ਨੇ ਕਿਹਾ, ਕਬੀਰ ਹੈਗਾ ਬਾਹਨ ਸਗਨ ਘਨ ਛਤਰਪਤੀ ਕੀ ਨਾਰ, ਹੈਗਾ ਬਾਹਨ ਦਾ ਭਾਵ ਕਿ ਜਿਹੜੀ ਛਤਰਪਤੀ ਰਾਜੇ ਦੀ ਰਾਣੀ, ਜਿਹਦੇ ਕੋਲ ਹਾਥੀ ਘੋੜਿਆਂ ਦੀਆਂ ਸਵਾਰੀਆਂ ਨੇ, ਸਾਰਾ ਕੁਝ ਹੀ ਉਹਦੇ ਕੋਲ। ਤਾਸ ਪਟੰਤਰ ਨਾ ਪੁੱਜੈ ਹਰ ਜਨ ਕੀ ਪਨਿਹਾਰ, ਪਨਿਹਾਰ ਦਾ ਭਾਵ ਹੁੰਦਾ ਪਾਣੀ ਭਰਨ ਵਾਲੀ, ਸੇਵਾ ਕਰਨ ਵਾਲੀ। ਅਤੇ ਕਹਿਣ ਲੱਗੇ ਕਿ ਤਾਸ ਪਟੰਤਰ, ਉਸ ਔਰਤ ਦੇ ਬਰਾਬਰ ਉਹ ਰਾਣੀ ਨਹੀਂ ਪਹੁੰਚ ਸਕਦੀ ਜਿਹਦੇ ਕੋਲ ਭਾਵੇਂ ਹਾਥੀ ਘੋੜਿਆਂ ਦੀਆਂ ਸਵਾਰੀਆਂ, ਸੋਨਾ ਚਾਂਦੀ ਸਾਰਾ ਕੁਝ, ਉਹ ਰੱਬ ਦੀ ਪਿਆਰਿਆਂ ਦੀ ਸੇਵਾ ਕਰਨ ਵਾਲੀ ਔਰਤ ਦੀ ਬਰਾਬਰਤਾ ਨਹੀਂ ਕਰ ਸਕਦੀ। ਫਿਰ ਕਿਸੇ ਨੇ ਕਿਹਾ, ਇਹ ਕਹਿਣ ਲੱਗੇ ਕਿ ਕਬੀਰ ਸਾਹਿਬ ਜੀ, ਤੁਹਾਡਾ ਹੋ ਸਕਦਾ ਹੈ ਕਿ ਰਾਜੇ ਦੀ ਰਾਣੀ ਦੇ ਕੋਲ ਅਮੀਰ ਹੋਣ ਕਰਕੇ ਤੁਹਾਡੇ ਅੰਦਰ ਨਫ਼ਰਤ ਹੋਵੇ। ਕਹਿਣ ਲੱਗੇ, ਤੁਸੀਂ ਇਹ ਜਿਹੜਾ ਫਰਕ ਕਿਉਂ ਕੱਢਿਆ, ਰਾਜੇ ਦੀ ਰਾਣੀ ਨਾਲੋਂ ਗੁਰਮੁਖਾਂ ਦੀ ਸੰਗਤ ਵਿੱਚ ਰਹਿਣ ਵਾਲੀ ਔਰਤ ਨੂੰ ਚੰਗਾ ਕਿਉਂ ਕਿਹਾ ਹੈ? ਭਗਤ ਕਬੀਰ ਜੀ ਕਹਿੰਦੇ, ਸਾਨੂੰ ਨਫ਼ਰਤ ਕੋਈ ਨਹੀਂ, ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਪਰ ਜੇ ਤੁਸੀਂ ਪੁੱਛਿਆ ਹੈ। ਫਿਰ ਅਗਲੇ ਸਲੋਕ ਅੰਦਰ ਉਹ ਗੱਲ ਦੱਸਦੇ ਨੇ, ਕਹਿੰਦੇ, ਕਬੀਰ ਨਿਰਿਪ ਨਾਰੀ ਕਿਉਂ ਨਿੰਦੀ ਹੈ, ਕਿਉਂ ਹਰ ਚੇਰੀ ਕੋ ਮਾਨ, ਉਹ ਮਾਂਗ ਸਵਾਰੇ ਆਪਣੀ ਉਹ ਸਿਮਰੈ ਹਰ ਨਾਮ। ਕਹਿਣ ਲੱਗੇ, ਅਸੀਂ ਰਾਜੇ ਦੀ ਰਾਣੀ ਨੂੰ ਮਾੜਾ ਨਹੀਂ ਕਹਿੰਦੇ, ਪਰ ਰੱਬ ਦੇ ਦਰ ਦਾ ਅਸੂਲ ਅਸੀਂ ਦੱਸਦੇ ਹਾਂ। ਕਹਿੰਦੇ, ਰਾਣੀ ਦੇ ਨਾਲੋਂ ਉਹ ਗੁਰਮੁਖਾਂ ਦੀ ਸੰਗਤ ਵਿੱਚ ਪਨਿਹਾਰੀ, ਸੇਵਾ ਕਰਨ ਵਾਲੀ ਔਰਤ ਇਸ ਕਰਕੇ ਚੰਗੀ ਹੈ, ਕਬੀਰ ਨਿਰਿਪ ਨਾਰੀ ਕਿਉਂ ਨਿੰਦੀ ਹੈ, ਕਿਉਂ ਹਰ ਚੇਰੀ ਕੋ ਮਾਣ। ਕਹਿੰਦੇ, ਅਸੀਂ ਨਿਰਿਪ ਰਾਜੇ ਦੀ ਨਾਰੀ ਨੂੰ ਕਿਉਂ ਅਸੀਂ ਨੀਵਾਂ ਕਹਿ ਰਹੇ ਹਾਂ, ਰੱਬ ਦੇ ਪਿਆਰਿਆਂ ਦੀ ਸੇਵਕ ਵਿੱਚ ਸੇਵਾਦਾਰਨੀ ਔਰਤ ਨੂੰ। ਕਹਿਣ ਲੱਗੇ, ਉਹ ਮਾਂਗ ਸਵਾਰੇ ਬਿਖੇ ਕਹੋ, ਜਿਹੜੀ ਰਾਣੀ ਹੈ ਕਹਿੰਦੇ, ਉਹ ਜਿਹੜਾ ਹਾਰ ਸ਼ਿੰਗਾਰ ਕਰਦੀ ਹੈ ਨਾ ਕੀਮਤੀ, ਉਹ ਬਿਖ ਦੇ ਵਿੱਚ ਵਿਸ਼ੇ ਵਿਕਾਰਾਂ ਵਿੱਚ ਦੀ ਨੀਅਤ ਦੇ ਨਾਲ ਉਹ ਰਾਣੀ ਜਿਹੜੀ ਉਹ ਹਾਰ ਸ਼ਿੰਗਾਰ ਕਰਦੀ, ਵਾਸ਼ਨਾ ਦੇ ਵਿੱਚ ਆਪਣੇ ਆਪ ਨੂੰ ਲੁਪਤ ਕਰਨ ਵਾਸਤੇ, ਰਾਜੇ ਨੂੰ ਰਜਾਉਣ ਵਾਸਤੇ। ਪਰ ਜਿਹੜੀ ਕਹਿੰਦੀ ਉਹ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਰਹਿੰਦੀ, ਉਹ ਸਿਮਰੈ ਹਰ ਨਾਮ, ਉਹ ਹਰ ਵੇਲੇ ਸੇਵਾ ਕਰਦੀ ਕਰਦੀ ਰੱਬ ਦਾ ਨਾਮ ਲੈਂਦੀ ਹੈ, ਉਹ ਨਾਮ ਲੈਂਦੀ ਹੈ ਜਿਹਦੇ ਨਾਲ ਸਾਰੀਆਂ ਵਾਸ਼ਨਾਵਾਂ ਖਤਮ ਹੋ ਜਾਂਦੀਆਂ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਹੁਣ ਜਿਹੜੇ ਰੱਬ ਦੇ ਪਿਆਰੀ, ਉਹਨਾਂ ਦੀਆਂ ਵਾਸ਼ਨਾਵਾਂ ਤਾਂ ਹੀ ਸਾਰੀਆਂ ਖਤਮ ਹੁੰਦੀਆਂ ਨਾ, ਕਿਉਂਕਿ ਉਹਨਾਂ ਨੂੰ ਨਾਮ ਦਾ ਰਸ ਆ ਜਾਂਦਾ ਹੈ। ਅਤੇ ਭਗਤ ਕਬੀਰ ਜੀ ਨੇ ਫਿਰ ਇਹ ਪਾਵਨ ਸਲੋਕਾਂ ਵਿੱਚ ਇਸ ਕਰਕੇ ਸਮਝਾਇਆ, ਉਹ ਮਾਂਗ ਸਵਾਰੇ ਆਪਣੀ ਉਹ ਸਿਮਰੈ ਹਰ ਨਾਮ, ਉਹ ਜਿਹੜੀ ਮਾਂਗ ਜਿਹੜੀ ਹੈ ਉਹ ਵਾਸ਼ਨਾ ਅਧੀਨ ਆ ਕੇ ਆਪਣਾ ਹਾਰ ਸ਼ਿੰਗਾਰ ਜਿਹੜਾ ਹੈ ਉਹ ਕਰਦੀ ਹੈ, ਅਤੇ ਵਾਸ਼ਨਾਵਾਂ ਹਮੇਸ਼ਾ ਸਾਨੂੰ ਔਗਣਾਂ ਦੇ ਵਿੱਚ ਲੈ ਜਾਂਦੀਆਂ। ਕੱਲ੍ਹ ਵੀ ਆਪਾਂ ਵਾਸ਼ਨਾ ਦੀ ਗੱਲ ਕੀਤੀ ਸੀ ਨਾ, ਭਗਤ ਤਰਲੋਚਨ ਜੀ ਦੇ ਬਚਨਾਂ ਦੀ, ਕਿ ਜਿੱਥੇ ਜਿੱਥੇ ਵੀ ਸਾਡੀ ਵਾਸ਼ਨਾ ਸਾਨੂੰ ਲੈ ਕੇ ਜਾਂਦੀ ਹੈ, ਫਿਰ ਅਗਲਾ ਜਨਮ ਜਿਹੜਾ ਉੱਦਾਂ ਦਾ ਹੀ ਮਿਲਦਾ ਹੈ। ਆਪਾਂ ਭਗਤ ਤਰਲੋਚਨ ਜੀ ਦੇ ਸ਼ਬਦ ਸਾਂਝੇ ਕੀਤੇ ਸੀ ਕਿ ਜੇ ਸਾਡੀ ਵਾਸ਼ਨਾ ਮਾਇਆ ਦੇ ਵਿੱਚ ਟਿਕ ਗਈ ਤਾਂ ਅਗਲਾ ਜਨਮ ਸੱਪ ਦੀ ਜੂਨ ਦਾ ਹੈ, ਜੇ ਸਾਡੀ ਵਾਸ਼ਨਾ ਜਿਹੜੀ ਹੈ ਉਹ ਔਰਤ ਦੇ ਵਿੱਚ ਪਰਾਏ ਤਨ ਵਿੱਚ ਟਿਕ ਗਈ, ਉਹ ਵੇਸ਼ਵਾ ਦਾ ਸਾਡਾ ਜੀਵਨ ਹੈ। ਜੇ ਸਾਡੀ ਆਪਣੀ ਸੰਤਾਨ 'ਤੇ ਹੀ ਵਾਸ਼ਨਾ ਆ ਕੇ ਖਤਮ ਹੋ ਗਈ, ਅਗਲਾ ਸੂਕਰ ਦਾ ਜਨਮ ਹੈ। ਜੇ ਸਾਡੀ ਵਾਸ਼ਨਾ ਘਰ ਮਹਿਲ ਮਾੜੀਆਂ 'ਤੇ ਹੀ ਆ ਕੇ ਰੁਕ ਕੇ ਖਤਮ ਹੋ ਗਈ ਤਾਂ ਫਿਰ ਉਹ ਪ੍ਰੇਤ ਦਾ ਜਨਮ ਹੈ। ਅਤੇ ਆਖਰ ਵਿੱਚ ਭਗਤ ਜੀ ਕਹਿੰਦੇ ਨੇ, ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੇ, ਬਦ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾਕਿਆ ਰਹਿੰਦੇ ਵਸੈ। ਪਰ ਜਿਹਦੀ ਅੰਦਰ ਆ ਕੇ ਸੋਚ ਜਿਹੜੀ ਪਰਮਾਤਮਾ ਦੇ ਨਾਮ 'ਤੇ ਆ ਕੇ ਟਿਕ ਗਈ, ਨਾਮ ਸਿਮਰਨ ਵਾਲੇ ਪਾਸੇ ਲੱਗ ਗਿਆ, ਅਤੇ ਉਹਦੇ ਨਾਮ ਸਿਮਰਦਿਆਂ ਸਵਾਸ ਵੀ ਜਦੋਂ ਬਤੀਤ ਹੋਣਗੇ ਨਾ, ਅਤੇ ਫਿਰ ਉਹ ਜੰਮਣ ਮਰਨ ਦੇ ਚੱਕਰ ਵਿੱਚ ਆ ਭੂਤਾਂ ਪ੍ਰੇਤਾਂ ਜਿਹੜੀ ਗੱਲ ਹੁਣੇ ਭਗਤ ਜੀ ਨੇ ਕੀਤੀ ਹੈ, ਨਾ ਉਹ ਸ਼ੂਕਰ ਜੋਨ ਵਿੱਚ, ਨਾ ਉਹ ਸਰਪ ਜੋਨ ਵਿੱਚ, ਨਾ ਉਹ ਪ੍ਰੇਤ ਜੋਨ ਵਿੱਚ, ਨਾ ਉਹ ਵੇਸ਼ਵਾ ਜੋਨ ਵਿੱਚ, ਉਹ ਸਗੋਂ ਬਦਰ ਤਰਲੋਚਨ ਅਤੇ ਨਰਮੁਕਤਾ ਪੀਤੰਬਰ ਵਾ ਕੇ ਹਿਰਦੇ ਵਸੇ, ਸਗੋਂ ਪੀਤੰਬਰ ਪਰਮਾਤਮਾ ਉਹਦੇ ਹਿਰਦੇ ਦੇ ਵਿੱਚ ਵੱਸ ਜਾਂਦਾ ਹੈ। ਸੋ ਅੱਜ ਵੀ ਭਾਈ ਗੁਰਦਾਸ ਜੀ ਇਹੀ ਗੱਲ ਸਮਝਾਉਂਦੇ ਨੇ ਕਿ ਚੰਦਨ, ਅਗਰ, ਕਪੂਰ, ਕਥੂਰੀ, ਕੇਸਰ, ਇਹ ਸਾਰੀਆਂ ਸੁਗੰਧੀਆਂ ਦੁਨੀਆਂ ਦੇ ਫੁੱਲਾਂ ਦੇ ਇੱਕ ਜੇ ਆਪਾਂ ਕਹਿ ਲਈਏ ਪੇਸਟ ਬਣਾ ਕੇ ਤਨ ਦੇ ਉੱਤੇ ਲਾਈਏ, ਜਿੰਨੀਆਂ ਸੁਗੰਧੀਆਂ ਇਹਦੀਆਂ ਆਉਂਦੀਆਂ ਉਹਦੇ ਨਾਲੋਂ ਵੀ ਜ਼ਿਆਦਾ ਸੁਗੰਧੀ ਨਾਮ ਰਸ ਦੀ ਹੈ, ਇਹ ਸੁਗੰਧੀਆਂ ਨਾਮ ਰਸ ਦਾ ਮੁਕਾਬਲਾ ਨਹੀਂ ਕਰ ਸਕਦੇ। ਸੋ ਜਿਵੇਂ ਅੱਜ ਭਾਈ ਗੁਰਦਾਸ ਜੀ ਨੇ ਪ੍ਰੇਮ ਰਸ, ਪਰਮਾਤਮਾ ਦੇ ਨਾਮ ਰਸ ਦੀ ਗੱਲ ਕਰਦਿਆਂ ਹੋਇਆਂ ਸਾਨੂੰ ਸਭ ਤੋਂ ਉੱਤਮ ਸੁਗੰਧੀ ਵਾਲਾ ਰਸ ਜਿਹੜਾ ਉਹ ਪਰਮਾਤਮਾ ਦਾ ਨਾਮ ਰਸ ਦੱਸਿਆ ਹੈ, ਅਤੇ ਅਸੀਂ ਵੀ ਸਤਿਗੁਰੂ ਦੇ ਰਾਹੀਂ, ਸਤਿਗੁਰੂ ਦੇ ਉਪਦੇਸ਼ ਦੇ ਰਾਹੀਂ, ਨਾਮ ਰਸ ਦੇ ਨਾਲ, ਚਾਹੇ ਸਿਮਰਨ ਦੀ ਦਾਤ, ਕੀਰਤਨ ਦੀ ਦਾਤ, ਪਾਠ ਦੀ ਦਾਤ ਜਾਂ ਕਥਾ ਦੇ ਦੁਆਰਾ, ਹਰ ਵੇਲੇ ਪਰਮਾਤਮਾ ਦੇ ਨਾਮ ਰਸ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਵਾਰੀਏ ਜੀ। ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾ ਜੀ, ਸਤਿਸੰਗ ਜੀਓ, ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਖਜਾਨ ਸਿੰਘ ਜੀ, ਜੋ ਕਿ ਆਪ ਸਭ ਸੰਗਤਾਂ ਨੂੰ ਗੁਰਬਾਣੀ ਕਥਾ ਵਿਚਾਰ ਦੁਆਰਾ ਨਿਹਾਲ ਕਰ ਰਹੇ ਸਨ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇ ਸਮੇਂ ਲਈ ਗੁਰਮੁਖ ਪਿਆਰਿਆਂ ਨਾਲ ਮਿਲ ਕਰਕੇ ਵਾਹਿਗੁਰੂ ਸਿਮਰਨ ਦੇ ਵਿੱਚ ਜੁੜਨ ਦਾ ਯਤਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ। ਨਿੱਕੀ ਗੋਦਾ ਨਿੱਕ ਮਾਣ ਰਹੀ ਗੁਰੂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਤਸੰਗ ਜੀ, ਆਓ ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ੀ ਫਤਿਹ ਸਾਂਝੀ ਕਰੀਏ। ਗੱਜ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਬਹੁਤ ਹੀ ਵੱਡੇ ਪਾਕ ਜੋ ਗੁਰੂ ਸਾਹਿਬ ਦੀ ਪਾਰ ਬਖਸ਼ਿਸ਼ ਦੁਆਰਾ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹਾਂ, ਮਹਾਰਾਜ ਸਮਝਾਉਂਦੇ ਨੇ, ਕਹਿੰਦੇ ਆਪੇ ਸੰਗਤ ਸਦ ਬਹਾਲੇ, ਆਪੇ ਵਿਦਾ ਕਰਾਵੇ। ਮਹਾਰਾਜ ਕਹਿੰਦੇ ਜਿਨ੍ਹਾਂ ਜੀਵਾਂ 'ਤੇ ਮੈਂ ਕਿਰਪਾਲੂ ਦਿਆਲੂ ਹੋ ਜਾਂਦਾ, ਕਹਿੰਦੇ ਉਹਨਾਂ ਨੂੰ ਸੰਗਤ ਵਿੱਚ ਲੈ ਕੇ ਆਉਣਾ, ਕਹਿੰਦੇ ਸੰਗਤ 'ਚ ਲਿਆ ਕੇ ਆਪਣਾ ਨਾਮ ਜਪਾਉਣਾ। ਕਿਉਂਕਿ ਨਾਮ ਜਪਣਾ ਮਹਾਰਾਜ ਕਹਿੰਦੇ ਆਪਣੇ ਭਲੇ ਲਈ ਹੈ। ਇੱਕ ਨਾਮ ਆ ਜਿਹਨੇ ਸਾਡਾ ਭਲਾ ਕਰਨਾ, ਸਾਡਾ ਆਪਣਾ ਭਲਾ। ਇਹ ਮਾਲਕਾ ਦਾ ਨਾਮ ਜੀਵ ਆਪਣੇ ਲਈ ਜਪਦਾ ਤੁਸੀਂ ਮਹਾਰਾਜ ਸਮਝਾਉਂਦੇ ਨੇ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਕਹਿੰਦੇ ਸਦਾ ਹੀ ਮਾਲਕ ਦੇ ਨਾਲ ਰਹਿ, ਰਹੇਗਾ ਉਦੋਂ ਜਦੋਂ ਇਹਦੇ ਮਨ ਦੀ ਮੈਲ ਲੱਥ ਜਾਵੇਗੀ, ਜਦੋਂ ਇਹ ਮਨ ਪਿਓਰ ਹੋ ਜਾਏਗਾ। ਉਹਦੇ ਲਈ ਮਹਾਰਾਜ ਕਹਿੰਦੇ ਸਿਮਰਨ ਕਰੋ, ਪ੍ਰਭ ਕਾ ਸਿਮਰਨ ਸਭ ਤੋਂ ਉੱਚਾ। ਕਹਿੰਦੇ ਸਿਮਰਨ ਕਰੋਗੇ ਕਹਿੰਦੇ ਸੁੱਖ ਮਿਲੇਗਾ। ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਿਟਾਓ। ਕਹਿੰਦੇ ਮਾਲਕ ਦਾ ਨਾਮ ਜਿਹਨੇ ਤੇਰੇ ਦੁੱਖਾਂ ਕਲੇਸ਼ਾਂ ਦਾ ਨਾਸ ਕਰਨਾ, ਇਹ ਮਾਲਕ ਦਾ ਨਾਮ ਜਿਹਨੇ ਮਨ ਨੂੰ ਪਿਓਰ ਕਰਨਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਤ ਮਾਹੀ ਸਮਾਏ। ਸੋ ਗੁਰੂ ਪਿਆਰੇ ਸਤਿਸੰਗ ਜੀ, ਸਤਿਗੁਰ ਸੱਚਾ ਪਾਤਸ਼ਾਹ ਜੀ ਨੇ ਸਮੇਂ ਬਖਸ਼ਿਆ, ਆਓ ਸਾਰਿਆਂ ਨੇ ਰਸਨਾ ਦੁਆਰਾ ਬੋਲ ਕੇ ਜਪਣਾ, ਸਾਰੇ ਸਿਮਰਨ ਦਾ ਜੁੜੀਏ, ਕਰੋ ਕਿਰਪਾ ਜੀ। ਆਓ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ

ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ।

guru

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਸੱਚੇ ਪਾਤਸ਼ਾਹ ਪਾਰ ਬਖਸ਼ਿਸ਼ ਕੀਤੀ ਹੈ, ਸਤਸੰਗ ਦੀਆਂ ਘੜੀਆਂ ਬਖਸ਼ੀਆਂ ਨੇ। ਗੁਰੂ ਨੇ ਆਪਣੀ ਗੋਦ ਵਿੱਚ ਬਿਠਾ ਕਰਕੇ ਆਪਣਾ ਨਾਮ ਜਪਾਇਆ, ਕੋਟਾਨ ਕੋਟ ਸ਼ੁਕਰ ਸਕਾਲ ਪੁਰਖ ਵਾਹਿਗੁਰੂ ਦਾ, ਜਿਨ੍ਹਾਂ ਨੇ ਸਾਡੇ ਕਲਯੁਗੀ ਜੀਵਨ 'ਤੇ ਰਹਿਮਤ ਬਖਸ਼ਿਸ਼ ਕੀਤੀ ਹੈ। ਸੋ ਗੁਰਪਿਆਰੇ ਸਤਸੰਗ ਜੀ ਦੀ ਸੇਵਾ ਪ੍ਰਵਾਨ ਕਰਨੀ ਜੀ, ਮਿਹਨਤ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਕਾਲ ਪੁਰਖ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਹਿਗੁਰੂ ਕੀ ਸੰਗਤ ਬਖਸ਼ਣ ਜੋਗਿਆ ਬਖਸ਼ ਲੈਣਾ ਜੀ, ਕਰੋ ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਏ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ, ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ, ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤੀਆਂ ਹੱਠੀਆਂ ਜੱਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿਟ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿੱਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਖ ਤੇਗ ਫਤਿਹ, ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਭਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾਂ ਸਰਦਾਨ, ਨਾਮਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦੇ ਰਾਖੇ ਆਪ ਅਕਾਲ ਪੁਰਖ, ਹੇ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹਿਨ ਮਾਣਿਆਂ ਦੇ ਮਾਣ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਹੈ, ਆਪ ਜੀ ਦੀ ਕਿਰਪਾ ਦਾ ਸਦਕਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਾਮ ਤੋਂ ਦੀਵਾਨ ਸਜੇ, ਸਜੇ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ, ਪਾਵਨ ਲੜੀਵਰ ਕਥਾ, ਗੁਰਮਤਿ ਵਿਚਾਰਾਂ, ਵਾਹਿਗੁਰੂ ਸਿਮਰਨ ਸੰਗਤੀ ਦੇ ਵਿੱਚ ਹੋਏ ਹਨ। ਸਤਿਗੁਰੂ ਕਿਰਪਾ ਕਰਨੀ, ਸਰਬੱਤ ਦਾ ਗਾਵਿਆ ਸੁਣਿਆ ਥਾਏ ਪਾਉਣਾ, ਸਭ ਸੰਗਤਾਂ ਦੀ ਹਾਜ਼ਰੀ, ਤਿਲ ਫੁਲ ਭੇਟਾ ਦਰ ਪ੍ਰਵਾਨ ਕਰਨਾ, ਸਭ ਨੂੰ ਅੰਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ, ਪ੍ਰੇਮ ਇਤਫਾਕ ਦੀ ਦਾਤ, ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿਦਿਆ ਦੇ ਦਾਨ ਬਖਸ਼ਣੇ, ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ, ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ। ਇਸ ਵੇਲੇ ਦੀਵਾਨਾਂ ਦੀ ਸਮਾਪਤੀ ਜੀ ਦੀ ਅਰਦਾਸ, ਅੱਖਰ ਵੱਧ ਘੱਟ ਭੁੱਲ ਚੁੱਕ ਮੁਆਫ ਕਰੋ, ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਅਸੀਸ ਬਖਸ਼ੋ, ਸੁੱਖ ਹੋਵੇ ਨਾਮ ਚਿਤਿਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆ ਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ,

ਮੋਕੋ ਕਰ ਸੰਤਨ ਕੀ ਧੂਰੇ। ਵਾਹਿਗੁਰੂ ਜੀ ਕਾ ਖਾਲਸਾ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਨਿਧਾ ਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰਾ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕੀਤਾ ਹੈ। ਸ਼ਾਮ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੁੱਖ ਆਸਣ ਦੀ ਸੇਵਾ ਪਾਵਨ ਬਾਣੀ ਸੋਹਿਲਾ ਸਾਹਿਬ ਜੀ ਦੇ ਪਾਠ ਹੋਏ ਹਨ। ਸਤਿਗੁਰੂ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸਮੱਤ ਬਖਸ਼ਣੀ ਜੀ। ਸਮੂਹ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀ ਦੇ ਭਾਣੇ ਅੰਦਰ ਦਿਨ ਸੁੱਖਾਂ ਦਾ ਬਤੀਤ ਹੋਇਆ ਹੈ ਰਹਿਣ ਆਈ ਹੈ ਸਤਿਗੁਰੂ ਆਪਣੇ ਭਾਣੇ ਅੰਦਰ ਬਤੀਤ ਕਰਾਉਣਾ ਜੀ। ਆਪ ਜੀ ਦੇ ਸੁੱਖ ਆਸਣ ਤਿਆਰ ਹਨ ਕਿਰਪਾ ਕਰੋ ਸੁੱਖ ਆਸਣ ਅਸਥਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ੋ ਵਿਸ਼ਰਾਮ ਕਰੋ ਸੰਗਤਾਂ ਨੂੰ ਖੁਸ਼ੀ ਬਖਸ਼ੋ ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕਰਨਾ ਜੀ। ਸਹੀ ਗੁਰਮੁਖ ਪਿਆਰੇ ਮੇਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਜਾਏ ਬਹਿ ਮੇਰਾ

ਜਨਮ ਦੀ ਕੱਟੀਆ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਂ ਦਾ ਸ਼ਾਹ ਜਿਸ ਪਾਸ

ਵਾਹਿਗੁਰੂ ਜੀ ਕੀ ਫਤਿਹ। ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਨਕ ਸਨੰਦ ਮਹੇਸ ਸਮਾਨਾ ਸ਼ੇਖ ਨਾਗ ਤੇਰੋ ਮਰਮ ਨਾ ਜਾਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜਪ ਔਰ ਸੱਚ ਜੁਗਾਰ ਸੱਚ ਹੈ ਵੀ ਸੱਚ ਨਾਨਕ ਹੁਸੀ ਵੀ ਸੱਚ ਸੋਚੈ ਸੋਚਣ ਬਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਬਈ ਜੇ ਲਾਏ ਰਹਾਂ ਨਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਬਣੀਆਂ ਪਾਰ ਸਹਿਸ ਸਿਆਣ ਪਾ ਲੱਖ ਹੋਏ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਸੁੱਟੈ ਪਾਲ

ਸੋ ਕਰਲਾ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ, ਗੁਰੀਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਜੇ ਹਉ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ, ਗੁਰਾ ਇਕ ਦੇਵ ਜਾਈ। ਸਭਨਾ ਜੀਆਂ ਕਾ ਇਕ ਦਾਤਾ, ਸੁਮੈ ਮਿਸਰ ਨਾ ਜਾਈ। ਤੀਰਥ ਨਾਵਾ ਜਿਤ ਸੁਭਾਵਾ, ਮਿਣ ਪਾਣੀ ਕੇ ਨਾਏ ਕਰੀ। ਜੇ ਤੀਸਰ ਪਾਈ ਵੇਖਾ, ਮਿਣ ਕਰਮਾ ਕੀ ਮਿਲਾ ਲਈ। ਮਾਤ ਵਿੱਚ ਰਤਨ ਜਵਾਹਰ ਮਾਣਕ ਦੇ, ਗੁਰ ਕੀ ਸਿੱਖ ਸੁਣੀ ਗੁਰਾਕ ਦੇ ਬਜਾਈ।

ਸਭ ਕੋਇ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜਿਤ ਸੰਦਰਨ ਆਵਈ ਤਾਂ ਵਾਧਨ ਪੁੱਛਿਆ ਕੇ ਕੀਟਾ ਇੰਦਰ ਕੀਟਾ ਕਰ ਦੁਸੀਂਦੋ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿਆ ਗੁਣ ਦੇ ਤੇ ਹਕ ਵੇ ਨ ਸੁਜਈ ਜੇ ਤਿਸ ਗੁਣ ਕਹੇ ਕਰੇ ਸੁਣਿਆ ਸਿੱਧ ਪੀਰ ਸੁਰਨਾ ਸੁਣਿਆ ਤਰ ਤਬਲੇ ਆਕਾਸ਼

ਸਰ ਬ੍ਰਹਮਾ ਇੰਦ ਸੁਣਿਆ ਮੁਕਸਲਾ ਹਨੁਮੰਦ ਸੁਣਿਆ ਜੋਗਾ ਜੁਗਤ ਤਨਵੀਦਾ ਸੁਣਿਆ ਸਾਰ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਭਾਵਕਾ ਨਾਸ ਸੁਣਿਆ ਸਤਸੰਦ ਗਿਆਨ ਸੁਣਿਆ ਅਰਸਰ ਕਾ ਇਸ਼ਨਾ

ਸੁਣਿਆ ਸਰਾਂਗੁਣ ਕੀ ਕਹਾ, ਸੁਣਿਆ ਸ਼ੇਖ ਪੀਰ ਪਾਸ਼ਾਹ, ਸੁਣਿਆ ਦੇ ਭਾਵੀ ਰਾਵ, ਸੁਣਿਆ ਆਤ ਵੀ ਸਗਾਵ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੂ ਭਾਵ ਕਾ ਨਾਸ, ਮੰਨੇ ਕੀ ਕਰ ਕਹੀ ਨਾ ਜਾਏ, ਜੇ ਕੂ ਕਹਿ ਪਿਛਿਆ ਪਾਛੁਤਾਏ, ਕਾਗਦ ਕਲਮ ਨਾ ਲਿਖਣ ਹਾਰ,

ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਸੁ ਪ੍ਰਗਟ ਜਾਏ।

ਅਸੰਗ ਜੂਰ ਹਰਾਮ ਘੂਰਾ ਸੰਘੇ ਅਮਰ ਕਰ ਜਾਈ ਜੂਰ ਸੰਘ ਗਾਲ ਬੜ ਹਥਿਆ ਕਮਾਏ ਅਸੰਘ ਪਾਪੀ ਪਾਪ ਕਰ ਜਾਹੇ ਅਸੰਘ ਗੂੜਿਆਰ ਗੂੜੇ ਫਿਰਾਹੇ ਸੰਘ ਮਲੇਸ਼ ਮਰ ਪੱਖ ਖਾਏ

ਕਵਣ ਸਿਰ ਧੀ ਮਾਵ ਕਵਣ ਜਿਤ ਹੁਆ ਆਕਾਰ ਵੀ ਨ ਪਾਈਆ ਪੰਡਤੀ ਜੇ ਹੁਵੈ ਲੇ ਬੁਰਾਣ ਵਕਤ ਨ ਪਾਇਓ ਕਾਦੀਆਂ ਜੇ ਲਿਖਣ ਲੇ ਕੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਉ ਨਾ ਕੋਈ ਜਾਂ ਕਰਤਾ ਸਿਰ ਠੀਕ ਸਾਜੇ ਆਪੇ ਜਾਣੈ ਸੋਈ ਕਿਉਂ ਕਰੇ ਆਖਾ ਕਿਉਂ ਸਾਲਾਹੀ ਕਿਉਂ ਮਰਨੀ ਕਿਵ ਜਾਣਾ ਨਾਨਕ ਆਖਣ ਸਭ ਕੁ ਆਖੈ ਇੱਕ ਦੂ ਇੱਕ ਸਿਆਣਾ ਮੁੱਦਾ ਸਾਹਿਬ ਵੱਡੀ ਨਾਹੀ ਕੀਤਾ ਜਾਖਾ।

ਸਾਲਾਹੀ ਇਰਤੀ ਸੁਰਤਨ ਪਾਈਆ ਨਦੀਆਂ ਤੈ ਬਹਾ ਪਵੈ ਸਮੁੰਦਰ ਜਾਣੀਐ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤਰਲਾ ਹੋਮਨੀ ਜੇ ਤੇ ਮਨੋ ਨ ਵੀਸਰੈ ਅੰਦਰ ਸਵਤੀ ਕੈ ਨਯੰਦੇ ਅੰਤਰਾ ਕਰਣਾ ਦੇ ਨਯੰਦੇ ਅੰਤਰਾ ਵੇਖਣ ਸੁਣ ਨਯੰਦੇ ਅੰਤਰ ਜਾਪਾ ਕੈ ਮਨ ਮੰਤ ਅੰਦਰ ਜਾਪੈ ਕੀਤਾ ਆਕਾਰ ਅੰਦਰ ਜਾਪੈ ਪਾਰਾ ਵਾਰ ਅੰਧਕਾ ਕੀਤੇ ਬਿਰਲਾ ਹੇ ਤਾਂ ਕੇ ਅੰਦਰ ਪਾਏ ਜਾਏ ਇਹੋ ਅੰਦਰ ਜਾਣਾ ਕੋਈ ਬਹੁਤਾ ਕਹੀਆ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉਮਰੇ ਉੱਚਾ ਨਾਉ

ਕਾਹੀ ਕਾਹੀ ਕੀਤਿਆਂ ਦੂ ਸਰਮਾਰੇ ਪੇਦਾਰੀ ਦਾਦਾਰ ਬੰਦ ਖਲਾਸੀ ਪਾਣੈ ਹੋਵੇ ਹੋਰ ਆਖਣ ਸਿੱਕਾ ਕੋਵੇ ਜੇ ਕੋ ਖਾਏ ਗਏ ਆਖਣ ਪਾਈ ਉਹ ਜਾਣੈ ਜਿੱਦੀਆਂ ਮੁਹਿ ਖਾਏ ਆਪੇ ਜਾਣੈ ਆਪੇ ਦੇ ਆਖ ਹੈ ਸੇ ਪੇ ਕੇ ਜਿਸ ਨੂੰ ਬਖਸ਼ੇ ਸੁਬਸਾਲਾ।

ਅਮੁੱਲ ਬਾ ਸੀਸਾ ਮੁੰਨੀ ਸਾਣ ਮੁੱਲਾ ਕਰਮਾ ਮਨ ਫਰਮਾ ਆ ਮੁੱਲੋ ਮੁੰਨੇ ਆਖਿਆ ਨਾ ਜਾਏ ਆਖਾ ਕਰੀ ਨਿਵਲਾਏ ਆਖੈ ਵੀਤ ਪਾਠ ਪੁਰਾਣ ਆਖੈ ਪੜਾ ਕਰੈ ਵਖਿਆਣ ਆਖੈ ਬ੍ਰਹਮ ਆਖੈ ਇੰਦ ਆਖੈ ਗੋਪੀ ਦੈ ਗੋਬਿੰਦ ਆਖੈ ਈਸਰੀ ਆਖੈ ਸਿੱਧ ਆਖੈ ਕੀਤੇ ਕੀਤੇ ਬੁੱਧ ਆਖੈ ਦਾਨਵ ਆਖੈ ਦੇਵ ਆਖੈ ਸੂਰ ਨਾਰ ਮੁੰਦਨ ਸੇਵ ਕੀਤੇ ਆਖੈ ਆਖਣ ਬਾਹੇ ਕੀਤੇ ਕਹਿ ਕਹਿ ਉੱਠ ਜਾਇ ਕੀਤੇ ਗੀਤੇ ਹੋ ਕਰੀਤਾ ਆਖਨ ਸੁੱਖਾ ਕਹੀਏ ਜੀਵਨ ਪਾਵਾ ਦੇ ਮਨੋਏ ਨਾਨਕ ਜਾਣਾ ਸਾਚਾ ਸੂ

ਬੈ ਸਰਬ ਸੰਭਾਲੇ, ਵਾਜੇ ਨਾਦਨ ਨੀਗਾ ਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਬਰੀ ਸੁਮ ਕਹੀਣ, ਕੇਤੇ ਗਾਮਨ ਹਾਰੇ, ਗਾਵੈ ਤੁਹਨੋ ਪਾਉਣ ਪਾਣੀ ਬੈ ਸੁੰਦਰ, ਗਾਵੈ ਰਾਜਾ ਧਰਮ ਦੁਬਾਰੇ, ਗਾ ਬਹਿ ਚੇਤ ਗੁਪਤ, ਲਿਖ ਜਾਣੈ ਨਿਖਲੇ ਧਰਮ ਵਿਚਾਰੇ, ਗਾਵੈ ਈਸ਼ਰ ਬ੍ਰਹਮਾ ਦੇਵੀ ਸੁਣ ਸਦਾ ਸਵਾਰੇ, ਗਾਵੈ ਇੰਦੇ ਦਾਸਨ ਬੈਠੇ ਦੇਵਤਿਆਂ ਅੰਦਰ ਨਾਲੇ, ਗਾਵੈ ਸਿੱਧ ਸਮਾਧੀ ਅੰਦਰ ਕਾਮ ਸਾਧ ਵਿਚਾਰੇ, ਗਾਵਨ ਜਤੀ ਸਦੀ ਸੰਦੋਖੀ, ਗਾਵੈ ਵੀਰ ਕਰਾਰੇ, ਗਾਵਨ ਪੰਡਾ ਬਲੰਦਰ ਕੀਸਰ, ਜੁਗ ਜੁਗ ਵੇਦਾਂ ਨਾਲੇ, ਗਾਵੈ ਮੋਹਨੀਆ ਮਨਮੋਹਨਾ, ਸੁਰਗਾ ਮਛ ਬਿਆਲੇ, ਗਾਵਨ ਰਤਨੇ ਪਾਏ ਦੇਰੇ ਅਰਸਰ ਦੀਥ ਨਾਲੇ,

ਪੁੱਤਰ ਸਾਲੇ ਹੋਰ ਕੀਤੇ ਗਾਮਨ ਸੀਮਾ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਾ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਨਿੰਦਰ ਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨੇ ਪਾਈ ਕਰ ਕਰ ਵੇਖਾ ਕੀਤਾ ਆਪਣਾ ਜਿਵ ਤਹਿ ਦੀ ਵਡਿਆਈ।

ਸੰਦੋ ਸਰਮ ਬਾਜੂ ਦੀ ਧਿਆਨ ਕੀ ਗ੍ਰਹਿ ਮਹਿਬੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਗਰ ਜਮ

ਅਨੁਸਾਰ ਜਿਸ ਹੱਥ ਜੋਰ ਕਰ ਵੇਖਾ ਸੋਏ ਨਾਨਕ ਤੁਮਨੀ ਨਾ ਕੋਏ ਰਾਤੀ ਰੁੱਤੀ ਥੱਤੀ ਵਾਰ ਪਵਨ ਪਾਣੀ ਅਗਨੀ ਪਾਤਾ ਤੇ ਵੇ ਧਰਤੀ ਥਾਵ ਰੱਖੀ ਧਰਮ ਅਨੁਸਾਰ

ਅਛੁਤਾਈ ਤਿੱਥਾ ਕਰੀਏ ਸੁਰਤ ਮਤ ਮਨ ਬੁੱਧ ਤਿੱਥਾ ਕਰੀਏ ਸੁਰਾਂ ਸਦਾਂਗੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥਾ ਹੋਰ ਨ ਕੋਈ ਹੋਰ ਤਿੱਥਾ ਜੋਨ ਮਹਾਂਬਲ ਸੂਰ ਤਿਨ ਮੈਂ ਰਾਮ ਰਿਆ ਭਰਪੂਰ ਤਿੱਥਾ ਸੀਤੋ ਸੀਤਾ ਮਹਿਮਾ ਮਾਏ ਤਾਂ ਕੇ ਰੂਪ ਨਾ ਕਥਨੇ ਜਾਏ ਨਾ ਉਹ ਮਰੈ ਨ ਠਾਗੇ ਜਾਹੇ ਜਿਨ ਕਾ ਰਾਮ ਸਹਿ ਮਨ ਮਾਏ ਤਿੱਥਾ ਭਗਤ ਵਸੇ ਕੇ ਲੋਹਾ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖਾ ਨਦਰ ਨਿਹਾ ਤਿੱਥਾ ਖੰਡ ਮੰਡਲ ਵਰਬੰਡ ਜੇ ਕੋ ਕਥਾ ਤਾਂ ਅੰਦਰ ਅੰਦ ਤਿੱਥਾ ਲੋ ਲੋ ਆਕਾਰ ਜੇ ਬਾ ਜੇ ਬ ਹੁਕਮ ਤਿਵ ਤਿਵਕਾਰ

ਨਮਸਤੰਗਾ ਭੇਖੇ, ਨਮਸਤੰਗਾ ਲੇਖੇ, ਨਮਸਤੰਗਾ ਕਾਏ, ਨਮਸਤੰਗਾ ਜਾਏ, ਨਮਸਤੰਗਾ ਗੰਜੇ, ਨਮਸਤੰਗਾ ਪੰਜੇ, ਨਮਸਤੰਗਾ ਨਾਮੇ, ਨਮਸਤੰਗਾ ਠਾਮੇ, ਨਮਸਤੰਗਾ ਕਰਮ, ਨਮਸਤੰਗਾ ਧਰਮ, ਨਮਸਤੰਗਾ ਨਾਮ, ਨਮਸਤੰਗਾ ਧਾਮ, ਨਮਸਤੰਗਾ ਜੀਤੇ, ਨਮਸਤੰਗਾ ਬੀਤੇ, ਨਮਸਤੰਗਾ ਬਾਹੇ, ਨਮਸਤੰਗਾ ਟਾਹੇ, ਨਮਸਤੰਗਾ ਨੀਲੇ, ਨਮਸਤੰਗਾ ਨਾਦੇ, ਨਮਸਤੰਗਾ ਛੇਦੇ, ਨਮਸਤੰਗਾ ਗਾਦੇ, ਨਮਸਤੰਗਾ ਗੰਜੇ, ਨਮਸਤੰਗਾ ਪੰਜੇ, ਨਮਸਤੰਗ ਉਦਾਰੇ, ਨਮਸਤੰਗਾ ਪਾਰੇ, ਨਮਸਤੰਗ ਸੋਏ ਕੈ, ਨਮਸਤੰਗਾ ਨੇ ਕੈ, ਨਮਸਤੰਗਾ ਭੂਤੇ, ਨਮਸਤੰਗਾ ਜੂਪੇ, ਨਮਸਤੰਗ ਨਿਰਕਰਮੇ, ਨਮਸਤੰਗ ਨਿਰਭਰਮੇ, ਨਮਸਤੰਗ ਨਿਰਦੇਸੇ, ਨਮਸਤੰਗ ਨਿਰਪੇਸੇ, ਨਮਸਤੰਗ ਨਿਰਦਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਧਾਤੇ, ਨਮਸਤੰਗ ਨਿਰਕਾਤੇ, ਨਮਸਤੰਗ ਨਿਰਤੂਤੇ, ਨਮਸਤੰਗ ਆਭੂਤੇ, ਨਮਸਤੰਗ ਆਲੋਕੇ, ਨਮਸਤੰਗ ਆਸ਼ੋਕੇ, ਨਮਸਤੰਗ ਨਿਰਤਾਪੇ, ਨਮਸਤੰਗ ਆਥਾਪੇ, ਨਮਸਤੰਗ ਦਰਮਾਨੇ, ਨਮਸਤੰਗ ਨਿਦਾਨੇ, ਨਮਸਤੰਗ ਅਗਾਹੇ, ਨਮਸਤੰਗ ਅਬਾਹੇ, ਨਮਸਤੰਗ ਦਰਵਰਗੇ, ਨਮਸਤੰਗ ਅਸਰਗੇ, ਨਮਸਤੰਗ ਪ੍ਰਭੂਗੇ, ਨਮਸਤੰਗ ਸਜੋਗੇ, ਨਮਸਤੰਗ ਅਰੰਗੇ, ਨਮਸਤੰਗ ਅਭੰਗੇ, ਨਮਸਤੰਗ ਅਗਮੇ, ਨਮਸਤਸਤਰਮੇ, ਨਮਸਤੰਗ ਜਲਾਸਰੇ, ਨਮਸਤੰਗ ਨਿਰਾਸਰੇ, ਨਮਸਤੰਗ ਅਜਾਤੇ, ਨਮਸਤੰਗ ਅਪਾਤੇ, ਨਮਸਤੰਗ ਅਮਜਬੇ, ਨਮਸਤੰਗ ਨਮਸਤਸਤ ਅਜਬੇ, ਅਦੇਸੰਗ ਆਦੇਸੇ, ਨਮਸਤੰਗ ਅਭੇਸੇ, ਨਮਸਤੰਗ ਨਿਰਧਾਮੇ, ਨਮਸਤੰਗ ਨਿਰਭਾਮੇ, ਨਮੋ ਸਰਬਕਾਲੇ, ਨਮੋ ਸਰਬਦਿਆਲੇ, ਨਮੋ ਸਰਬਰੂਪੇ, ਨਮੋ ਸਰਬੂਪੇ, ਨਮੋ ਸਰਬਖਾਪੇ, ਨਮੋ ਸਰਬਥਾਪੇ, ਨਮੋ ਸਰਬਕਾਲੇ, ਨਮੋ ਸਰਬਾਲੇ, ਨਮਸਤਸ ਦੇਵ, ਨਮਸਤੰਗ ਅਭੇਵ, ਨਮਸਤੰਗ ਅਜਨਮੇ, ਨਮਸਤੰਗ ਸੁਬਰਮੇ, ਨਮੋ ਸਰਬਗੌਣੇ, ਨਮੋ ਸਰਾਪੌਣੇ, ਨਮੋ ਸਰਬਰੰਗੇ, ਨਮੋ ਸਰਾਪੰਗੇ, ਨਮੋ ਕਾਲਕਾਲੇ, ਨਮਸਤਸਤ ਦਿਆਲੇ, ਨਮਸਤੰਗ ਅਭਰਣੇ, ਨਮਸਤੰਗ ਅਭਰਣੇ, ਨਮਸਤੰਗ ਜਰਾਰੰਗ, ਨਮਸਤੰਗ ਕਰਤਾਰੰਗ, ਨਮੋ ਸਰਬਤੰਦੇ, ਨਮੋ ਸਾਬੰਦੇ, ਨਮਸਤੰਗ ਨਿਰਸਾਕੇ, ਨਮਸਤੰਗ ਨਿਰਬਾਕੇ, ਨਮਸਤੰਗ ਰਹੀਮੇ, ਨਮਸਤੰਗ ਕਰੀਮੇ, ਨਮਸਤਸਤ ਰਾਗੇ, ਨਮਸਤੰਗ ਸੁਭਾਗੇ, ਨਮੋ ਸਰਬਸੁਖੰ, ਨਮੋ ਸਰਾਭੁਖੰ, ਨਮੋ ਸਰਬਕਰਤਾ, ਨਮੋ ਸਰਬਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬਦਿਆਲੇ, ਨਮੋ ਸਰਾਪਾਲੇ,

ਖਰਾ ਮਾਨੇ ਸਮਸਤੀ ਨਿਦਾਨੇ ਨਮੋ ਦੇਵ ਦੇਵੇ ਆਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਾ ਪਾਲੇ ਨਮੋ ਸਰਬ ਗਾਉਣੇ ਨਮੋ ਸਰਾ ਪਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ

ਪਰਮ ਰੂਪੇ ਨਮੋ ਜੋ ਜੁਗੇਸ਼ਵਰੰ ਪਰਮ ਸਿੱਧੇ ਨਮੋ ਰਾਜੇਸ਼ਵਰੰ ਪਰਮ ਮ੍ਰਿਦੇ ਨਮੋ ਸ਼ਸਤਰ ਪ੍ਰਾਣ ਨਮੋ ਸ਼ਸਤਰ ਪਾਣੀ ਨਮੋ ਅਸਤਰ ਬਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀ ਅਪਰਮੀ ਅਭੋਗੀ ਅਭੁਗਦੇ ਨਮੋ ਜੋ ਜੁਗੇਸ਼ਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋਧਰਮੇ

ਪਾਲਨ ਅਸ਼ੇਦੀ ਅਭੇਦੀ ਅਨਾਮੰਗਾ ਕਾਮ ਸਮਸਤੋ ਬਰਾਜੀ ਸਮਸਤਸਤ ਧਾਮ ਦੇ ਰਾਜੂਰ ਚਾਚਰੀ ਛੰਦ ਜਲੇ ਹੈ ਥਲੇ ਹੈ ਭੀਤ ਹੈ ਭੀ ਹੈ ਪ੍ਰਭੂ ਹੈ ਜੂ ਹੈ ਦੀਸ ਹੈ ਭੇਸ ਹੈ ਭੁਜੰਗ ਪ੍ਰਿਆ ਰਿਛੰਦ ਅਗਾਧੇ ਆਬਾਦੇ ਆਨੰਦੀ ਸਰੂਪੇ ਨਮੋ ਸਰਾ ਮਾਨੇ ਸਮਾਤੀ ਨਦਾਨੇ ਨਮਸਤਮੰਗ ਨਰਨਾਥੇ ਨਮਸਤਮੰਗ ਬ੍ਰਹਮਾਥੇ ਨਮਸਤਮੰਗਾ ਗੰਜੇ ਨਮਸਤਮੰਗਾ ਪੰਜੇ ਨਮਸਤਮੰਗਾ ਕਾਲੇ ਨਮਸਤਮੰਗਾ ਪਾਲੇ ਨਮੋ ਸਰਵਦੇਸੇ ਨਮੋ ਸਰਾ ਪੇਸੇ

ਸੁਖੇ ਨਮੋ ਸਰਬ ਰੋਗੇ ਨਮੋ ਸਰਾ ਭੋਗੇ ਨਮੋ ਸਰਬ ਜੀਤੰ ਨਮੋ ਸਰਾ ਪੀਤੰ ਨਮੋ ਸਰਬ ਗਿਆਨੰ ਨਮੋ ਬ੍ਰਹਮਤਾਨ ਨਮੋ ਸਰਾ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸੰ ਨਮੋ ਸਰਾ ਕ੍ਰਿਸੰ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਆਖਿਜੇ ਆਪਜੇ ਸਮਸਤੰ ਬਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਵਰਣਾਸੀ ਸਦਾ ਸਰਬਦਾ ਰੇਤ ਸਿਦੰ ਨਵਾਸੀ ਚਰਪਣ ਛੰਦ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਤਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਆਲਾ ਕਰਮੰ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਬਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰ ਸਰਬੰਗ ਤਰਾਣੰ ਸਰਬਾਂ ਬੁਧਾ ਸਰਬਾਂ ਜੁਗਤਾ ਸਰਬੰਗ ਦੇਵੰ ਸਰਬੰਗ ਭੇਵੰ ਸਰਬੰਗ ਕਾਲੇ।

ਪਤਰਮਾ ਸਦਾ ਮੰਦਾਈ ਏਕ ਮੂਤਨੇ ਦਰਸ਼ਨਾ ਕੀਂਦ ਰੂਪਨ ਏਕਾ ਖੇਲ ਖੇਲਾ ਖੇਲ ਖੇਲਣੇ ਅੰਤ ਕੋ ਬਰੇਕ।

ਪੂਰਨ ਪੁਰਖਾ ਪਾਰ ਸਰਾ ਵਿਸ਼ਵ ਰਚਿਓ ਸਵਾਮ ਬਾਬਾ ਗਣ ਪੁੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਦੇ ਧਰਮਤਾ ਸੁਪਰਮ ਰਹਿ ਭੂਤ ਲਖ ਬੇਸ਼ ਅੰਗਰਾ ਨਰੰਗ ਜਾ ਕੇ ਜਾਤ ਪਾ ਨਾਮ ਗਰਭ ਗੰਜਾ ਦੁਸ਼ਟ ਬੰਜਨ ਮਨੁਦਾਏ ਕਾਮ ਆਪ ਰੂਪ ਅਮੀਗਨ ਉਸਤੇ ਪੁਰਖ ਵਧੂਤਾ ਗਰਭ ਗੰਜਨ ਸਰ ਭੰਜਨ ਆਦ ਰੂਪ ਅਸੂਤ ਅੰਗਹੀਨ ਭੰਗ ਨਾਤਮਏ ਪੁਰਖਾ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਿਤ ਪਾਰ ਸਰਬ ਗੰਦਾ ਸਰਬ ਹੰਦਾ ਸਰਬ ਦੇਨ ਵੇਖ

ਪਾੜਿਆ ਚਾਚਰੀ ਛੰਦ ਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਨਿਰਦਾਮੇ ਅਕਾਮੇ ਭੁਜੰਗ ਬ੍ਰਿਆਦ ਛੰਦ ਚਤਰ ਜਕਰ ਕਰਤਾ ਚਤਰ ਜਕਰ ਹਰਤਾ ਚਤਰ ਜਕਰ ਦਾਨੇ ਚਤਰ ਜਕਰ ਜਾਨੇ ਚਤਰ ਜਕਰ ਵਰਤੀ ਚਤਰ ਜਕਰ ਪਰਤੀ ਚਤਰ ਜਕਰ ਪਾਲੇ ਚਤਰ ਜਕਰ ਕਾਲੇ ਚਤਰ ਜਕਰ ਪਾਸੇ ਚਤਰ ਜਕਰ ਵਾਸੇ ਚਤਰ ਜਕਰ ਮਾਨੇ।

ਨਾ ਚਿੱਤਰਾ ਨਮਿੱਤਰਾ ਪਰੇ ਹੈ ਪਵਿੱਤਰਾ ਪ੍ਰਥੀਸਾ ਆਦੀਸਾ ਆਦ੍ਰਿਸਾ ਆਕ੍ਰਿਸਾ ਭਗਵਤੀ ਛੰਦ ਵੈ ਪ੍ਰਸਾਦ ਕੇ ਆ ਛਿਜ ਦੇਸਾ ਕੇ ਆ ਭਿਜ ਭੇਸਾ ਕੇ ਆ ਗੰਜ ਕਰਮਾ ਕੇ ਆ ਭੰਜ ਪਰਮਾ ਕੇ ਆ ਭਿਜ ਲੋਕਾ ਕੇ ਅਵ ਆਦਿਤ ਸੋਕਾ ਕੇ ਅਵਧੂਤ ਮਰਨਾ ਕੇ ਵਿਭੂਤ ਕਰਨਾ ਕੇ ਰਾਜੰ ਪ੍ਰਭਾ ਹੈ ਕੇ ਧਰਮੰ ਦੁਜਾ ਹੈ ਕੇ ਆਸ਼ੋਕ ਮਰਨਾ ਕੇ ਸਰਬਾਇ ਅਪਰਨਾ ਕੇ ਜਗਤੰ ਕ੍ਰਿਤੀ ਹੈ ਕੇ ਛਤਰੰ ਛਤਰੀ ਹੈ ਕੇ ਬ੍ਰਹਮੰ ਸਰੂਪ ਹੈ ਕੇ ਅਨੁਭਵ ਅਨੂਪ ਹੈ ਕੇ ਆਦਿ ਦੇਵ ਹੈ ਕੇ ਆਪ ਭੀਵ ਹੈ ਕੇ ਚਿਤਰੰ ਮਹੀ

ਇਹ ਰਾਜ ਕਰ ਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਰੀ ਹੈ ਕਿ ਸਰਬੰ ਦਰੀ ਹੈ ਕਿ ਸਰਵੱਤਰ ਮਾਨਿਆ ਕਿ ਸਰਵੱਤਰ ਦਾਨਿਆ ਕਿ ਸਰਵੱਤਰ ਗਾਉਣੇ ਕਿ ਸਰਵੱਤਰ ਭਾਉਣੇ ਕਿ ਸਰਵੱਤਰ ਦੇਸਾ ਕਿ ਸਰਵੱਤਰ ਬੇਸਾ ਕਿ ਸਰਵੱਤਰ ਰਾਜਾ ਕਿ ਸਰਵੱਤਰ ਸਾਜਾ ਕਿ ਸਰਵੱਤਰ ਦੀਨਾ ਕਿ ਸਰਵੱਤਰ ਨੀਨਾ ਕਿ ਸਰਵੱਤਰ ਜਾਹੋ ਕਿ ਸਰਵੱਤਰ ਪਾਹੋ ਕਿ ਸਰਵੱਤਰ ਦੇਸਾ ਕਿ ਸਰਵੱਤਰ ਪੇਸਾ ਕਿ ਸਰਵੱਤਰ ਕਾਲਾ ਕਿ ਸਰਵੱਤਰ ਪਾਲਾ ਕਿ ਸਰਵੱਤਰ ਹੰਤਾ ਕਿ ਸਰਵੱਤਰ ਗੰਤਾ ਕਿ ਸਰਵੱਤਰ ਪੇਖੀ ਕਿ ਸਰਵੱਤਰ ਪੇਖੀ ਕਿ ਸਰਵੱਤਰ ਕਾਜਾ ਕਿ ਸਰਵੱਤਰ ਰਾਜਾ ਕਿ ਸਰਵੱਤਰ ਸੁਖ ਕਿ ਸਰਵੱਤਰ ਭੁੱਖ ਕਿ ਸਰਵੱਤਰ ਤ੍ਰਾਣ ਕਿ ਸਰਵੱਤਰ ਪ੍ਰਾਣ ਕਿ ਸਰਵੱਤਰ ਦੇਸਾ ਕਿ ਸਰਵੱਤਰ ਪੇਸਾ ਕਿ ਸਰਵੱਤਰ ਮਾਨਿਆ ਸਦਾ ਪ੍ਰਦਾਨਿਆ ਕਿ ਸਰਵੱਤਰ ਜਾਪਿਆ ਕਿ ਸਰਵੱਤਰ ਥਾਪਿਆ ਕਿ ਸਰਵੱਤਰ ਭੰਨ ਕਿ ਸਰਵੱਤਰ ਮਨ ਕਿ ਸਰਵੱਤਰ ਇੰਦਰਾ ਕਿ ਸਰਵੱਤਰ ਚੰਦਰਾ।

ਸਰਬਸ਼ਾਂਦਵਾ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਧਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣੰ ਸਰਬੰਗ ਤਰਾਣੰ ਸਰਬੰਗ ਕਰਮਾ ਸਰਬੰਗ ਧਰਮੰ

ਪਰਮਾਥਨ ਪਰਮਾਥੇ ਸਦਾ ਸਰਬ ਸਾਥੇ ਅਗਾਦ ਸਰੂਪੇ ਨਿਰਭਾਵ ਮੂਰਤੇ ਅਨੰਗੀ ਅਨਾਮੇ ਦਰਭੰਗੀ ਤਰਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨ ਪੁੱਤਰਾ ਨ ਪੁੱਤਰਾ ਨ ਸੁੱਤਰਾ ਨ ਮਿੱਤਰਾ

ਹੈ ਕਿ ਸਾਹਿਬ ਦਿਮਾਗ ਹੈ ਕਿ ਸੰ ਚਿਰਾਗ ਹੈ ਕਿ ਕਾਮਲਾ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦਿਹਾਂਦਾ ਕਿ ਰਾਜ ਕਰਿੰਦਾ ਹੈ ਕਰੀਮਲ ਕਮਾਲ ਹੈ ਕਿ ਸੰ ਜਮਾਲ ਹੈ ਗਨੀਮਲ ਖਿਰਾਜ ਹੈ ਗਰੀਬਲ ਨਵਾਜ ਹੈ ਹਰੀ ਫਲ ਸ਼ਿਕਨ ਹੈ ਰਾਸਲ ਫਿਕਨ ਹੈ ਕਲੰਕੰ ਪ੍ਰਣਾਸ ਹੈ ਸਮਸਤਨ ਨਿਵਾਸ ਹੈ ਅਗੰਜਲ ਅਗਨੀਮ ਹੈ ਰਜਾਇਕ ਰਹੀਮ ਹੈ ਸਮਸਤਲ ਜੁਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰ ਪ੍ਰਣਾਸ ਹੈ ਬਹਿਸਤਲ ਨਿਵਾਸ ਹੈ ਸਰਬਲ ਗਵਨ ਹੈ ਮੇਸਲ ਨਰਵਨ ਹੈ ਤਮਾਮਲ ਤਮੀਜ ਹੈ ਸਮਸਤਲ ਅਜੀਜ ਹੈ ਪਰਮਰ ਮੀਸ ਹੈ ਸਮਸਤਲ ਅਦੀਸ ਹੈ ਅਦੇਸਲਾ ਲੇਖ ਹੈ ਮੇਸਲਾ ਭੇਖ ਹੈ ਜਮੀਨਲ ਜਮਾਂ ਹੈ ਮੀਕੁਲ ਇਮਾਂ ਹੈ ਕਰੀਮਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਮਿੱਤੋ ਸੁਭਾਸ ਹੈ ਕਿ ਅਜਬਾ ਸਰੂਪ ਹੈ ਮਿੱਤੋ ਬਬੂਤ ਹੈ ਕਿ ਮਿੱਤੋ ਬਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਅਨੰਗ ਹੈ ਮਿੱਤੋ ਅਭੰਗ ਹੈ

ਨਮੋ ਸੂਰ ਸੂਰ ਜੀ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਨਰਿੰਦਰੇ, ਨਮੋ ਅੰਧਕਾਰੇ, ਨਮੋ ਦੇ ਤੇਜੇ, ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ, ਨਮੋ ਰਾਸਤਾਪ ਸੰਸ਼ਾਦ ਰੂਪੇ, ਨਮੋ ਬ੍ਰਹਮ ਤਤੰਗਾ ਤਤੰਗ ਸਰੂਪੇ, ਨਮੋ ਜੋਗ ਜੋਗੇ, ਨਮੋ ਗਿਆਨ ਗਿਆਨੇ, ਨਮੋ ਮੰਤਰ ਮੰਤਰੇ, ਨਮੋ ਧਿਆਨ ਧਿਆਨੇ, ਨਮੋ ਯੁੱਧ ਯੁੱਧੇ, ਨਮੋ ਗਿਆਨ ਗਿਆਨੇ, ਨਮੋ ਭੋਜ

ਸਕਸ ਗੰਜਾ ਪੰਜਾ ਲੱਖ ਪੱਖ ਕਾਲਿਆਲ ਲਿਖ ਪੀਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪ੍ਰਮਾਥੇ ਆਜੂਨੀ ਅਮੂਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਆ ਕਰਮੰਗਾ ਪਰਮੰਗਾ ਗੰਜੇ ਆ ਲੇਖੇ

ਵਾਸੇ ਨਿਰਕਾਮੰ ਵਿਮੁਦੇ ਸੁਮਤਲ ਸਰੂਪੇ ਕੁਕਰਮੰ ਵਰਣਾਸੀ ਸੁਧਰਮੰ ਵਿਮੁਦੇ ਸਦਾ ਸਚਿਦਾਨੰਦ ਸਤਰੰ ਵਰਣਾਸੀ ਕਰੀ ਮੁਲਕ ਨਿੰਦਾ ਸੁਮਤਲ ਨਿਵਾਸੀ ਅਜਾਏ ਬਾਬ ਮੁਦੇ ਗਜਾਏ ਬਾਗਨੀ ਮੇ ਹਰੀਅੰ ਕਰੀਅੰ ਕਰੀ ਮਲ ਰਹੀ ਮੇ ਚਤਰ ਚੱਕਰਵਰਤੀ ਚਤਰ ਚੱਕਰ ਬੁਗਦੇ ਸੁਅੰਭਵ ਸੁਭੰ ਸਰਬਦਾ ਸਰਬ ਜੁਗਦੇ

ਸਵਈਏ ਸਰਾਵਗ ਸੁਧ ਸਮੂਹ ਸਦਾਨ ਕੇ ਦੇਵ ਰਿਓ ਕਰ ਯੁਗ ਜਦੀ ਕੇ ਸੂਰ ਸਰਾਰਦਨ ਸੁਧ ਸੁਧਾਰਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਲਕੂ ਨ ਦੇਖੀਏ ਪਾਮ ਮਤੀ ਕੇ ਸ਼੍ਰੀ ਭਗਵਾਨ ਕਿ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤਿਮ ਤੰਗ ਜਰੇ ਜਰ ਸੰਗਾ ਨੂੰ ਪਤੰਗ ਸੁਰੰਗ ਸਵਾਰੇ ਕੂੜ ਤਰੰਗ ਕੁਰੰਗ ਸਿਕੂਦਤ ਪੌਣ ਕੇ ਕੌਣ ਕੋ ਜਾਤਨ ਮਾਰੇ ਪਾਰੀ ਭਜਾਨ ਕੇ ਭੂ ਬਲੀ ਬੇਨਾਵਨ ਸੀਸਣਾ ਜਾਤ ਵਿਚਾਰੇ ਏਤੇ ਪੈਤਾ ਕੰਬੈ ਭੂਪਤ ਅੰਤ ਕਾ ਨੰਗੇ ਹੀ ਪਾਏ ਬਦਾਰੇ ਜੀਤ ਫਿਰੈ ਸਭਦੇ ਦਸਾਨ ਕੋ ਬਾਜਰ ਮਰਦੰਗ ਨੰਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਦਈ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੇ ਨੀ ਜਾਤ ਵਿਚਾਰੇ ਸ਼੍ਰੀ ਪਾਸ਼ਰੀ ਭਗਵਾਨ ਭਜੇ ਬਿਨਾ ਅੰਤ ਕਾਉ ਅੰਤ ਕੇ ਦਾਮ ਸੁਧਾਰੇ ਤੀਰਥ ਨਾਮ ਦਇਆ ਦਮਦਾਨ ਸੋ ਸੰਜਮ ਨੀ ਮਾਨੇ।

ਸੁਧ ਸਪਾ ਦਿਰ ਦੁਰੰਦ ਬਹਾ ਸੁਸਾ ਸੁਨਾ ਦੁਰਜਾਨ ਦਲੈਂਗੇ ਭਾਰੀ ਘੁਮਾਨ ਭਰੇ ਮਨ ਮੈ ਕਰ ਪਰਬਤ ਪੰਖ ਹਲੇ ਨਾ ਹਲੈਂਗੇ ਤੋਰਾ ਰੀਨ ਮਰੂਰ ਮਵਾਸਨ ਮਾਤਿ ਮਤੰਗਨ ਮਾਨ ਮਲੈਂਗੇ ਸ਼੍ਰੀ ਪਾ ਸ਼੍ਰੀ ਭਗਵਾਨ

ਤੋਰ ਤਦੇਸ਼ ਮਲਿਨ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗੜੇ ਗਡਾਨ ਕੇ ਤੂੜ ਨਹਾਰ ਸੋ ਬਾਤਨ ਹੀ ਜਗਚਾ ਲਵਈਆ ਸਾਹਿਬਾ ਸ਼੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੁਵੇਕ ਦਵਈਆ ਦਾਨ ਮਦੇਵ ਨਿੰਦੇ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਥ ਪੈਂਗੇ ਪੁਨ ਪਰਤਾ ਪੁਨ ਬਾੜ ਜੈ ਤੁਨ ਪਾਪਨ ਗੀ ਪਾ ਪੁੰਜ ਖਪੈਂਗੇ ਸਾਰ ਸਮੂਹ ਪ੍ਰਸੰਨ ਫਿਰਾ ਜਗ ਛਤਰ ਸਵੈ ਅਵਲੋ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਤਬ ਜੌਨ ਤਰਲੋ ਕੋ ਰਾਜ ਕਰੇਂਗੇ ਕੂੜ ਸ਼ਨਾਨ ਗਜਾਦਿਕ ਦਾਨਾ ਨੇ ਸੁਅੰਬਰ ਸਾਜ ਭਰੇਂਗੇ ਬ੍ਰਹਮ ਮਹੇਸਰ ਵਿਸ਼ਨ ਸਚੀ ਪਦੇ ਅੰਤ ਬਸੀ ਜਾਂ ਪਾ ਪਰੇਂਗੇ ਜੇ ਨਰ ਸ਼੍ਰੀ ਭਰਗੇ ਪ੍ਰਸੰਨ

ਬਾਸ ਕੀਓ ਬਿਖਿਆਨ ਸੋ ਬੈਠਕੈ, ਐਸੇ ਹੀ ਐਸੇ ਸੂ ਬੈ ਸਮਤਾਇਓ। ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਆ ਤੂੰ ਪ੍ਰਾਪਾਇਓ। ਕਾਹੂ ਲੈ ਪਾਹਣ ਬੂ ਤਰਿਓ, ਸਿਰ ਕਾਹੂ ਲੈ ਲੰਗਰੇ ਲੜਕਾਇਓ। ਕਾਹੂ ਲਖਿਓ ਹਰ ਵਾਚੀ ਦਿਸਾ ਮੈਂ, ਕਾਹੂ ਬਿਸ਼ਾਕੋ ਸੀ ਸੁਨਵਾਇਓ। ਕਉ ਬਤਾਨ ਕੋ ਬੂਜਤ ਹੈ, ਪਸ਼ਕੂ ਮਿਰ ਤਾਨ ਕੋ ਬੂਜਨ ਤਾਇਓ। ਕੂਰ ਕਿਰਿਆ ਉਰਜੋ ਸਭ ਹੀ ਜਾਗ।

ਕੀ ਸੁਖ ਪਾਏ ਸਾਧਨ ਗੇ ਸੁਖੀ ਏ ਕੇ ਕੀ ਪੀਰ ਪਛਾਨਾ ਕਟਕੜ ਕੀ ਪੜ ਪੜ ਕੀ ਜਾਨਾ ਜਬਦ ਕਰਾ ਕਰਾ ਕਰਤਾਰਾ ਪ੍ਰਜਾ ਤਰ ਤਵ ਦੀ ਅਪਾਰਾ ਜਾਬ ਆ ਕਰਖ ਕਰਤ ਹੋ ਕਬੂ ਤੁਮ ਮੈ ਮਦਦ ਦੇ ਤਰਸਨ ਹੁਣ ਜੇਤੇ ਬਦਨ ਸਿਹਟ ਸਭ ਤਾਰੇ ਆਪੇ ਆਪਣੀ ਬੂਜ ਚਾਰੇ

ਦਾ ਜਾਕੂ ਭੀ ਉਹਨਾਂ ਪਾਪ ਦਮੀਤ ਦਾ ਤਾਂ ਕਾ ਕਿਰਪਾਨ ਅਨੁਮਾਨ ਮਹਾਂ ਮੂੜ ਕਾ ਭੇਦਨ ਜਾਣਤ ਮਹਾਂਦੇਵ ਕਾ ਕੈਦ ਸਦਾ ਸ਼ਿਵ ਨਿਰੰਕਾਰ ਕਾ ਚੀਂਤ ਨੈ ਭੇਵ ਆਪ ਆਪਣੀ ਬੁੱਧਾ ਜੀਤੀ ਬਰਨਤ ਭਿੰਡ ਭਿੰਨ ਦੇਤੀ ਤੁਮਰਾ ਲਖਾ ਨ ਜਾਏ ਬਸਾਰਾ।

ਸਵਾਮ ਬਾਬਾ ਅਵਰ ਸ਼ਾ ਮੇਰੀ ਤੁਮ ਕਰੋ ਸਿੱਖੀ ਉਬਾਰ ਆਸਿਕ ਸੰਗਰ ਦੁਸ਼ਟਾ ਜਿਤੇ ਉਤਪਾਤਾ ਸਗਨ ਮਲੇਸ਼ ਕਰੂ ਰਨ ਖਾਤਾ ਜੇ ਆ ਤੁਤਾ ਸ਼ਰਣੀ ਪਾਰੇ ਤਨਕਾ ਦੁਸ਼ਟ ਦੁਖਤਾ ਹਵੇ ਮਰੇ ਪੁਰਖ ਜਮਨ ਪਾਪਰੇ ਤਿਹਾਰੇ ਤਨਕੇ ਤੁਮ ਸੰਗੜ

ਕਰੀ ਹੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਰਪੈ ਸਗਲ ਦੇ ਕੋ ਹਰਤਾ ਦੁਸ਼ਟ ਦੁਖੀਅਨ ਕੋਸ਼ਾ ਕਰਤਾ ਸ਼੍ਰੀਆ ਤੁਲਜਾ ਪਏ ਦਿਆਲਾ ਪੂਰਨ ਕਰਾ ਗ੍ਰੰਥ ਅਰਕਾਲਾ ਮਨ ਬਾਂਸ਼ਦ ਫਲ ਪਾਵੈ ਸੋਈ ਦੂਨੰਦ ਸਾਹਿਬ ਆਪਦ ਕੋਈ ਅੜੇਲਾ ਸੁਨੈ ਗੁੰਗ ਜੋ ਜਾਹੇ ਸੁਰਸ ਨਾ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ।

ਪ੍ਰਗੁਰ ਤਾਂ ਪਾਇਆ ਸਹਿਜ ਸੇਤੀ ਮਨ ਬੁਝੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੂ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਈ ਮਨ ਮੇਰਿਆ ਤੂੰ ਸਦਾ ਰਹੋ ਅਰਨਾਲੇ ਹਰਨਾ ਰਹੋ ਤੂੰ ਮਨ ਮੇਰੇ ਦੂਖ ਸਭ ਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾਂ ਸਮਰਾ ਸੁਆਮੀ ਸੁਖ ਮਨੋ ਸਾ

ਅਨਹਦਵਾ ਦੇ ਸਾਚੀ ਲਿਵੈ ਬਿਨ ਦੇਹ ਨਮਾਣੀ ਲਿਵੈ ਬਾਜੂ ਕਿਆ ਕਰੇ ਵਿਚਾਰੀਆ ਤੁਦ ਬਾ ਸਮਰੱਥ ਹੋਏ ਨਾਈ ਕਿਰਪਾ ਕਰਮਨ ਵਾਰੀਆ ਏਸ ਨੌ ਉਰਥਾਉ ਨਾਈ

ਭਗਵਾਨ ਸਭ ਸੋਮ ਗੁਰ ਕਾ ਹੁਕਮ ਨਿਹਾ ਪਾਈਆ ਹੁਕਮ ਨਿਹਾ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਦੋ ਕਥਿਓ ਕਥ ਕਹਾਣੀ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਹਣੀ ਜਨੇਤ ਪਰਮ ਬੁਲਾਇਆ ਮਾਇਤ ਮੋਹਣੀ ਤਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਦਸੈ ਬਿਟੋ ਨਿਰਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਈ ਮਨ ਪਿਆਰਿਆ ਤੂੰ ਸਦਾ ਸਤਿ ਸੰਭਾਲੇ

ਆਖਾ ਤਾਂ ਵੇਖਾ ਸਭ ਤੂੰ ਹੈ ਜਿਨ ਜਗਤੋ ਪਾਇਆ ਕਹੈ ਨਾਨਕ ਤੂੰ ਸਦਾ ਗਮ ਹੈ ਤੇਰਾ ਇੰਦਰ ਪਾਇਆ ਸੋਰ ਨਾਰ ਮੁਨਗਰਿ ਅੰਮ੍ਰਿਤ ਖੂਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚ

ਜਿਸੇ ਹਰ ਹਰ ਸਦਾ ਤੇ ਆਵਹੇ, ਜਿਸ ਨੂੰ ਕਥਾ ਸੁਣਾਏ ਆਪਣੀ, ਸੇ ਗੁਰਦੁਆਰਾ ਸੰਭਾਵਹੇ, ਕਹਿ ਨਾਨਕ ਸੱਚੇ ਸਾਹਿਬ।

ਸਤਿਗੁਰੂ ਸੁਣਾਇਆ ਇਹ ਤਨਕਾ ਮਨਮਸਿਆ ਜਿੰਦਨੋ ਨਖਿਆ ਆਇਆ ਗਫਰੇ ਕਨੀਰੇ ਕਰਹਿ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਾਵਿਤ ਹੋਏ ਸੇ ਜਨਾ ਜਿੰਨੀ ਹਰਦਿਆਇਆ ਹਾਰ ਉੱਤੇ ਆਇਆ ਪਵਿੱਤ ਹੋਏ ਗੁਰਮਾ ਜਿੰਨੀ ਦਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗ ਸਵਾਈਆ

ਜਾ ਵਿਣ ਸਹਿਜੇ ਸਹਸਾ ਨਾ ਜਾਏ ਨਾ ਜਾਏ ਸਹਸਾ ਕਦਾ ਸੰਜਮ ਰਹਾ ਕਰਮ ਕਮਾਏ ਸਹਸੇ ਜੀਉ ਮਲੀਨ ਹੈ ਕਿ ਸੰਜਮ ਤੁਰਤਾ ਜਾਏ ਮਾਨ ਧੋਵੋ ਸ਼ਬਦ ਲਾਗੋ ਹਰਿ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਸਾ ਵਜਾਏ

ਜੀ ਹਾਂ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਆਂ ਨਿਰਮਲ ਸਰਗੁਰ ਤੇ ਕਰਨੀ ਕਮਾਣੀ ਕੂੜ ਕੀ ਸ ਪੰਚਾ ਨਾਹੀ ਮਨਸ

ਹੋਵੇ। ਜੇ ਕੋ ਗੁਰਦੇਵੇ ਮੁਖ ਹੋਵੈ ਮਨੁਸਰ ਗੁਰ ਮੁਕਤ ਨ ਪਾਵੈ, ਪਾਵੈ ਮੁਕਤ ਨ ਹੋਰ ਥਾ ਕੋਈ। ਪੁੱਛਾ ਬਵੇ ਕੀਆਂ ਜਾਏ ਨੇਕ ਜੂਨੀ ਬ੍ਰਹਮੇ ਆਵੈ, ਮਨੁਸਰ ਗੁਰ ਮੁਕਤ ਨ ਪਾਏ। ਫਿਰ ਮੁਕਤ ਪਾਏ ਲਾ ਚਰਨੀ ਸਤਿਗੁਰੂ ਸਭ ਸੁਣਾਏ, ਕਹਿ ਨਾਨਕ ਵਿਚਾਰ ਦੇਖੋ ਵਿਣ ਸਤਿਗੁਰ ਮੁਕਤ ਨ ਪਾਏ। ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਅਸਰ ਬਾਣੀ। ਜਿਨ ਕਉ ਨਦਰ ਕਰਮ ਹੋਵੈ ਹਿਰਦਾ ਤਾਂ ਸਮਾਣੀ, ਪੀ ਬਹੁ ਅੰਮ੍ਰਿਤ ਸਦਾ ਰੋਹਰ ਰੰਗ ਜਪਿਓ ਸਾਰੰਗ ਬਾਣੀ। ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਵ ਖਾਣੀ। ਹਾਰ ਹਾਰ ਨਿਤ ਗ੍ਰਹਿ ਰਸਨਾ ਕਹਿਆ ਕਿਛੂ ਨ ਜਾਣੀ, ਚਿੱਤ ਨਿੰਗਾ ਹਰਣਾ ਮਾਇਆ ਭੂਮਨ ਪੈਰ ਬਾਣੀ। ਕਹਿ ਨਾਨਕ ਸਤਿਗੁਰ ਬਾਜੋ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰਾ ਹੀਰੇ।

ਤੂੜੇ ਬੰਧਨ ਹੋਵੇ, ਮੁਕਤ ਸ਼ਬਦ ਮਨ ਮਸਾਏ, ਗੁਰਮਾ ਨਿਸਨੂੰ ਆਪ ਕਰੇ ਸੋ ਹੋਵੇ। ਇੱਕ ਸਿਮਲ ਮਿਲਾਏ ਕਹਿ ਨਾਨਕ, ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁਨਪਾ ਵਿਚਾਰ ਦੇ,

ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾਹਣ ਮਨ ਵਸਿਆ ਬੋਲੈ ਅੰਮ੍ਰਿਤ ਬਾਣੀ ਕਹਿ ਨਾਨਕ ਸੂਤਨ ਪਾਏ ਜਿਸਨੂੰ ਹਲ ਲਾਗਾ ਜਾਗ ਤਰੈ ਮਿਹਾਣੀ।

ਜਿਉਂ ਸਕੀ ਇਸ ਨੂੰ ਆਪਣੀ ਨਵਲਾਵਾ ਆਪਣੀ ਨਵਿਆ ਪੇ ਲਾਏ ਗੁਰਮਾਂ ਸਦਾ ਸੰਭਾਲੀ ਹੈ ਕਹਿ ਨਾਨਕੇ ਵੜਦਾਤਾ ਸੋ ਕਿਉਂ ਮਨੋ ਵਸਾਰੀ ਹੈ।

ਕੀਰਤਨ ਮਿੱਚੇ ਮਾਇਆ ਪਾਇਆ ਹਰਿ ਆਪ ਅਮੁੱਲਕ ਹੈ ਮੁਲਣਾ ਪਾਇਆ ਜਾਏ ਬੁਲਣਾ ਪਾਇਆ ਜਾਏ ਕਿਸੈ ਵਿੱਚੋਂ ਨਹੀਂ ਲੋ ਬਿਰਲਾਏ ਆਸਾ ਸਤਿਗੁਰੁ ਜੀ ਮਿਲਾ ਤਿਹਨੂੰ ਸਿਰ ਸੰਭੀਆ ਵਿੱਚੋਂ ਆਪ ਜਾਏ ਜੇ ਸਦਾ ਜੀਆ ਤਿਹ ਮਿਲੈ ਹਰ ਵਸੀ ਮੁਨਿਆਏ।

ਮਾਨ ਚਾਉ ਭਇਆ ਪ੍ਰਵਿਆਗ ਨੂੰ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਾ ਨੇ ਸਖੀਆ ਸੁਖ ਦੂ ਨਾ ਵਿਆਪਾਈ ਗੁਰਚਰਨ ਲਾਗੇ ਦਿਨ ਸੁਭਾਗੇ

ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ, ਤੁਧ ਸਰੀ ਰਾਜਾ ਤੂੰ ਜੰਮੇ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾਮ ਵਸਾਇਆ, ਗੁਰਪ੍ਰਸਾਦੀ ਹਰ ਪਰਮਸਿਆ, ਪੂਰਨ ਮਲਖਿਆ ਪਾਇਆ, ਕਹਿ ਨਾਨਕੇ ਸਰੀਰ ਪਰਵਾਨ ਹੁਆ, ਜਿਨ ਸਰ ਗੁਰਸੰਗ ਚ ਦਲਾਇਆ, ਏ ਨੇਤਰ ਹੋ ਮੇਰੇ ਹੋ ਰਤਮਾ ਜੋ ਦਰੀ, ਹਰ ਬਿਨੇ ਵਰਣ ਦੇਖੋ ਕੋਈ,

ਸੁਣੋ ਪਵਿੱਤਰ ਹੋਵੋ ਸਾਚਾ ਸੁਨਣ ਨੂੰ ਬਿਠਾਏ ਹਰ ਜੀਉ ਗੁਫਾ ਅੰਦਰ ਰਾਖੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਵਨ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ

ਸਤਿ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦੋ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਕਰਨਾ ਉਹਨੇ ਦਿਆਵੈ ਧਾਏ। ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਚਬਰ ਤਖਤ ਦੇ ਮਾਲਕ। ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖਣੀਆਂ 'ਤੇ ਚੜ੍ਹੇ ਤਾਨਿਆਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ ਤਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ 'ਤੇ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ

ਤਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ,

ਸਤਿਗੁਰੂ ਜੀਓ, ਆਪ ਜੀ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕਰਕੇ ਨਿਹਾਲ ਕੀਤਾ ਹੈ। ਸਤਿਗੁਰੂ ਜੀ, ਆਪ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਹੈ ਜੀ। ਉਪਰੰਤ ਪਾਵਨ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਕੀਤੇ ਗਏ। ਸਤਿਗੁਰੂ ਜੀ, ਨਿਤਨੇਮ ਕਰਦੇ ਹਾਂ, ਸੇਵਾ ਕਰਦੇ ਹਾਂ, ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ, ਬਾਣੀ ਪੜ੍ਹਨ ਸੁਣਨ ਦਾ ਬਲ ਬਖਸ਼ਿਸ਼ ਕਰਨਾ ਜੀ, ਬਾਣੀ ਦਾ ਭਾਵ ਮਨ 'ਤੇ ਵਸਾਉਣਾ। ਅੰਮ੍ਰਿਤ ਵੇਲੇ ਤੋਂ ਸਮੂਹ ਸੰਗਤਾਂ ਨੇ ਆਪ ਜੀ ਦੇ ਦਰ 'ਤੇ ਹਾਜ਼ਰੀਆਂ ਭਰੀਆਂ, ਸਭਨਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ ਜੀ। ਸਭਨਾਂ ਨੂੰ ਨਾਮਦਾਨ, ਚੜ੍ਹਦੀ ਕਲਾ, ਤੰਦਰੁਸਤੀ ਦੀ ਦਾਤ, ਬਖਸ਼ਿਸ਼ ਕਰਨੀ ਜੀ। ਆਪ ਜੀ ਕੇ ਹਜ਼ੂਰ ਸਮੂਹ ਸੰਗਤ ਵੱਲੋਂ ਪਾਵਨ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਜੀ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ, ਬਖਸ਼ਿਸ਼ ਕਰਨੀ, ਸਤਿਗੁਰੂ ਜੀ ਕਿਰਪਾ ਕਰੋ ਜੀ।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰ ਜੋ ਗੁਰੂ ਸਵਾਰੀ ਸਾਹਿਬ ਸੰਗਤਾਂ, ਵੱਡੇ ਭਾਗ ਹੋ ਜਿਨ੍ਹਾਂ 'ਤੇ ਮਾਲਕ ਨੇ ਰਹਿਮਤ ਕਰਕੇ ਅੰਮ੍ਰਿਤ ਵੇਲਾ ਬਖਸ਼ਿਆ, ਨਿਤਨੇ ਬਾਣੀਆਂ ਦੇ ਪਾਠ ਆਪ ਜੀ ਨੇ ਸਰਵਣ ਕੀਤੇ, ਗੁਰੂ ਸਾਹਿਬ ਦੀ ਕਿਰਪਾ ਕਰਨ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਸਿੱਖੀ ਨਾਮ ਦਾ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨ। ਆਓ ਪਾਵਨ ਬਾਣੀ ਸ਼੍ਰੀ ਆਸਾ ਜੀ ਦੀ ਆਵਾਜ਼ ਦੇ ਕੀਰਤਨ, ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਚਮਕੌਰ ਸਾਹਿਬ ਵਾਲੇ ਉਹਨਾਂ ਦੀ ਰਸਨਾ ਤੋਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖ ਸਾਰ ਕੁਦਰਤ ਪਤਾਲੀ ਅਕਾਸੀ ਕੁਦਰਤ ਸਰਬ ਅਕਾਰ ਕੁਦਰਤ ਵੇਦ ਪੁਰਾਣ ਤੇ ਬਾ ਕੁਦਰਤ ਸਰਵ ਚਾਰ।

ਇਹੋ ਜਿਹੋ ਜਮ ਭਰਾਮਿਆ ਤਾਂ ਸਤਿਗੁਰ ਸਭ ਸੁਣਾਇਆ, ਸਬਦ ਤੱਕ ਉਹ ਨਹੀਂ ਸਭ ਸੁਣਿਆ ਲੋਕ ਸਭਾਇਆ, ਸਤਿਗੁਰ ਮੁੰਡਿਆ ਸੱਚ ਪਾਇਆ ਜਿਹਨੇ ਵਿੱਚੋਂ ਆਪ ਗਵਾਇਆ, ਜੇ ਸੱਚੋ ਸੱਚ ਬੁਝਾਇਆ ਜਿਨ ਸੱਚੋ।

ਸੇਵਾ ਜਾਤ ਰਹਿ ਹੋਮੇ ਕਰਮ ਕਮਾਏ ਹੋਮੇ ਹੀ ਬੰਦਨਾ ਫਿਰ ਪ੍ਰਜੋਨੀ ਪਾਏ ਹੋਮੇ ਕਿਥੋਂ ਪਜੈ ਕਿਤ ਸੰਜਮੇ ਜਾਏ ਹੋਮੇ ਇਹੋ ਹੁਕਮ ਹੈ ਪੈ ਕਿਤ ਫਰਾਏ ਹੋਮੇ ਦੀਰਘ ਰੋਗ ਹੈ ਦਾਰੂ ਭੀਏ ਸਮਾਏ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਨਾਨਕ ਕਹੇ ਸੁਣੋ ਜਨੋ ਇਤ ਸੰਜਮ ਦੁੱਖ ਜਾਏ।

ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪ ਉੱਪਰ ਤੀਰਥਾਂ ਸਹਿਯੋਗ ਵੈਭਾਨ ਲੱਖ ਸੁਪਨ ਸੰਗਰਾਮ ਰਣ ਮੈਂ ਸੁੱਟੇ ਪ੍ਰਾਣ ਲੱਖ ਸੁੱਟੀ

ਤੇਤਾ ਘੜਿਆ ਬਹੁ ਤੀਰਥ ਭਵਿਆ ਤੇ ਤੂੰ ਲਵਿਆ ਬਹੁ ਭੇਕੀਆ ਦੇਹੀ ਦੁੱਖ ਦੀਆ ਸੋਵੇ ਜੀ ਆਪਣਾ ਕੀਆ ਆਨਨਾ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰੇ ਐਨਸ ਕਹਿ ਦੇ ਮੁਨ ਭੁਗਤਾ ਕਿਉਂ ਜਾ ਕੇ ਗੁਰਬਿਨ ਸੁੱਤਾ ਪਗੋਂ ਪਿਤਾ ਨਾ ਆਪਣਾ ਕੀਆ ਕਮਾਣਾ ਆਲਮਲ ਖਾਈ ਸਿਰ ਸ਼ਾਈ ਪਾਈ ਮੂਰਖ ਦੇ ਪਤ ਗਵਾਈ ਵਿਣ ਨਾ ਵੈ ਕਿਸ ਥਾਏ ਨਾ ਪਾਈ ਰਹੇ ਬੇਬਾਣੀ ਮੜੀ ਮਸਾਣੀ ਅੰਧ ਨਾ ਦਾਣੇ ਫਿਰ ਪਛਤਾਣੀ ਸਤਿਗੁਰ ਭੇਟੈ ਸੋ ਸੁਖ ਪਾਏ ਹਰ ਕਾ ਨਾ ਮਨ ਵਸਾਏ ਨਾਨਕ

ਬਲੀਦਾਨ ਮੰਡਾ ਤਲੀ ਖਾਕ ਜਿਮਨੇ ਤਾਂ ਮਸਤਕ ਲਾਈ ਹੈ ਪੂਰਾ ਲਾਲ ਛੱਡੀ ਹੈ ਹੋਏ ਨੱਕ ਤੇ ਆਈ ਹੈ ਪਲਤੇ ਵੇਹ ਪਾਈ ਹੈ ਜੇ ਵੇਹੀ ਕਾਰ ਕਮਾਈ ਹੈ ਹੋਵੇ ਪੁਰ ਲਿਖਿਆ ਤਾਂ ਤੂਰਤ ਨਾਂ ਦੀ ਪਾਈ ਹੈ ਮਤ ਥੋੜੀ ਸੇਵ ਪਵਾਈ ਹੈ ਮਤ ਥੋੜੀ ਸੇਵ ਪਵਾਈ

ਆਪੇ ਸਮਰ ਸਵਾਮੀ ਸੱਚ ਮੈਂ ਅਸ ਸੱਚ ਰਹੇ ਸਭ ਕੋ ਸੱਚ ਸਮਾਵੇ ਜਗ ਕਹਿ ਰਿਹਾ ਭਰਪੂਰ ਰਾਮ ਨਾਮ ਦੇਵਾ ਮਹਿਸੂ ਨਹਿ ਲੈ ਪ੍ਰਾਸਤ ਜਾਏ ਨਾਨਕ

ਮੱਥੇ ਟਿੱਕਾ ਤੇੜ ਧੋਤੀ ਕਾ ਖਾਈ ਹੱਥ ਸੁਰੀ ਜਗਤ ਕਸਾਈ ਨੀਲ ਵਸਤਰ ਪੈਰੇ ਹੋਵੇ ਪ੍ਰਵਾਨ ਮਲੇ ਸਥਾਨ ਲੈ ਪੂਜੇ ਪ੍ਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਂਕਾ ਕੱਢੀ ਕਾਰ ਉਪਰਿਆਈ ਬੈਠੀ ਕੁੜਿਆਰ ਮੱਤ ਪਿੱਟੇ ਵੇ ਮੱਤ ਪਿੱਟੇ ਅਨੁ ਸਾਡਾ ਫਿੱਟੈ ਤਨ ਫਿੱਟੈ ਫੇਰ ਕਰੇਨ ਮਨ।

ਔੜੀ ਸਤਿਗੁਰ ਵੱਟਾ ਕਰ ਜਿਸ ਵਿੱਚ ਵੱਡੀਆਂ ਵਡਿਆਈਆ ਸਹਿ ਮੇਲੇ ਤਨ ਦਰਿਆਈਆ ਜਾਤ ਇਸ ਪਾਣਤ ਮਨ ਵਸਾਈਆ ਕਾਰ ਹੁਕਮ ਮਸਤਕ ਹੱਥ ਤਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆ।

ਭੰਡ ਮੂਆ ਭੰਡ ਭਲੀਏ ਭੰਡ ਹੋਵੇ ਬੰਦਾਨ ਸੋ ਕਿਉਂ ਮੰਦਾਖੀਏ ਜਿੱਤ ਜੰਮੇ ਰਾਜਾਨ ਭੰਡੋ ਹੀ ਭੰਡ ਉਪਜੇ ਭੰਡੇ ਬਾਜ ਨਾ ਕੋਏ ਨਾਨਕ ਭੰਡੇ ਬਹਰਾ ਇੱਕੋ ਸੱਚਾ ਸੋਏ ਜਿੱਤ ਮੁਖ ਸਦਾ ਸਲਾਈਏ।

ਪੌੜੀਆਂ ਪਹੀ ਕਰਨਾ ਕੀ ਹੋ ਕਲਾ ਪਹੀ ਤੈ ਤਾਰੀ ਹੈ ਦੇਖੇ ਕਿਤੇ ਆਪਣਾ ਤਰਕ ਚੀ ਪੱਕੀ ਸਾਰੀ ਹੈ ਜੋ ਆਇਆ ਸੋ ਚੱਲ ਸਭ ਕੋਈ ਆਈ ਵਾਰੀ ਜਿਸਕੇ ਜੀਵ ਪ੍ਰਾਣ ਹੈ ਕੁਛ

0: ਆਂਦਵਾ ਦੋਵੇਂ ਕਰੇ ਮੁੰਡੋ ਕੁੱਥਾ ਦਾਏ ਨਾਨਕ ਦੋਵੇਂ ਕੁੜੀਆਂ ਥਾਏ ਨਾ ਕਾਈ ਪਾਏ
1: ਔੜੀਆ ਸੇਵੀਐ ਸੁਖ ਪਾਈਐ ਸੋ ਸਤ ਮਾਲੀਐ ਜਿਤ ਕੀਤਾ ਪਾਈਐ ਆਪਣਾ ਸਾ ਕਾਲ ਬੁਰੀ ਕਿਉਂ ਕਾਲੀਐ ਮੰਦਾ ਮੂਲਾ ਕੀਚੈ ਦੇ ਲੰਮੀ ਨਦਰ ਨਿਹਾਲੀਐ ਜੋ ਸਭ ਨਾਲ ਨਹਾਰੀਐ ਤੇ ਵੇਹ ਆਪਾ ਸਾ ਢਾਲੀਐ

ਹਮੇ ਆਵ ਗੁਣ ਭਰੇਕ ਗੁਣ ਨਾਹੀ ਅੰਬਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਪਰਮ ਪੈ ਭੁੱਲੀ ਸੁਤ ਦਾਰੋ ਸਿਉਂ ਪ੍ਰੀਤ ਲਗਾਈ ਇੱਕ ਉਤਮ ਪੰਥੋ

ਜਨਮ ਮਰਨ ਦੁਖ ਜਾਈ ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਧੁਨਾਸੁਰੀ ਬਾਣੀ ਭਗਤ ਕਬੀਰ ਜੀ ਕੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੋਗਾ ਟਲ ਚਵਰ ਛਤਰ ਤਖਤ ਦੇ ਮਾਲਕ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਮੁਕੱਦਸ ਹਜ਼ੂਰੀ ਅੰਦਰ ਦਰ ਆਈਆਂ ਸੰਗਤਾਂ ਦੇ ਵਾਸਤੇ ਜੋ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਮੁੱਖ ਵਾਕ ਬਖਸ਼ਿਸ਼ ਕੀਤੇ ਨੇ, ਇਹ ਅੱਜ ਦੇ ਮੁੱਖ ਵਾਕ ਹੁਕਮਨਾਮਾ ਸਾਹਿਬ ਦੇ ਰੂਪ ਅੰਦਰ 15 ਭਗਤਾਂ ਦੇ ਅੰਦਰ ਸ਼੍ਰੋਮਣੀ ਸਥਾਨ ਰੱਖਣ ਵਾਲੇ ਭਗਤ ਕਬੀਰ ਜੀ ਦੇ ਪਾਵਨ ਬਾਣੀ ਦੇ ਬੋਲ ਅੱਜ ਸਾਨੂੰ ਮੁੱਖ ਵਾਕ ਦੇ ਰੂਪ ਅੰਦਰ ਬਖਸ਼ਿਸ਼ ਹੋਏ ਨੇ। ਭਗਤ ਕਬੀਰ ਜੀ ਇਹਨਾਂ ਬਚਨਾਂ ਦੇ ਦੁਆਰਾ ਸਾਨੂੰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਬੇਅੰਤਤਾ, ਅਕਾਲ ਪੁਰਖ ਵਾਹਿਗੁਰੂ ਜੀ ਦੇ ਸਵਰੂਪ, ਉਹਨਾਂ ਦੇ ਪਾਰਾਵਾਰ ਦੀ ਗੱਲ ਸਮਝਾਉਂਦਿਆਂ ਹੋਇਆਂ ਦੱਸਦੇ ਨੇ ਕਿ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਜਿਨ੍ਹਾਂ ਦੀ ਹੋਂਦ ਦਾ ਕੋਈ ਪਾਰਾਵਾਰ ਨਹੀਂ ਲੱਭ ਸਕਦਾ, ਉਹ ਅਕਾਲ ਪੁਰਖ ਵਾਹਿਗੁਰੂ ਜੀ ਬੇਅੰਤਤਾ ਦੇ ਮਾਲਕ ਨੇ, ਜਿਨ੍ਹਾਂ ਦੇ ਆਦਿ ਤੋਂ ਲੈ ਕੇ ਅੰਤ ਤੱਕ ਦੀ ਕਿੰਨੀ ਸੀਮਾ ਹੈ, ਕਦੋਂ ਤੋਂ ਪਰਮਾਤਮਾ ਦੀ ਹੋਂਦ ਹੈ, ਉਸ ਦਾ ਪਸਾਰਾ ਕਿੱਡਾ ਵੱਡਾ ਹੈ, ਉਹਦੀ ਅਸੀਮ ਸ਼ਕਤੀ ਜਿਹੜੀ ਉਹ ਹੈ ਕਿੱਡੀ ਵੱਡੀ, ਇਹ ਸਾਰੇ ਜਿਹੜੇ ਨੁਕਤੇ ਨੇ ਜਿਨ੍ਹਾਂ ਦੇ ਉੱਪਰ ਬਹੁਤ ਸਾਰੀ ਮਨੁੱਖਤਾ ਬੜੇ ਲੰਬੇ ਸਮੇਂ ਤੋਂ ਇਹ ਕੋਸ਼ਿਸ਼ ਕਰਦੀ ਆ ਰਹੀ ਹੈ, ਯਤਨ ਕਰਦੀ ਆ ਰਹੀ ਹੈ ਕਿ ਪਰਮਾਤਮਾ ਦੇ ਇਹਨਾਂ ਗੁਣਾਂ ਨੂੰ ਜਾਣਿਆ ਜਾ ਸਕੇ। ਅਤੇ ਸਤਿਗੁਰੂ ਜੀ ਵੀ ਜਿਵੇਂ ਪਾਵਨ ਬਾਣੀ ਦੇ ਅੰਦਰ ਸਮਝਾਉਂਦੇ ਨੇ ਕਿ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਜੀ, ਉਹਦੇ ਪਾਰਾਵਾਰ ਨੂੰ ਪਾ ਸਕਣਾ ਸੰਸਾਰ ਵਿੱਚ ਨਾ ਕਿਸੇ ਦੇ ਵੱਸ ਦੇ ਵਿੱਚ ਹੋਇਆ ਏ, ਨਾ ਕੋਈ ਹੁਣ ਬਿਆਨ ਕਰ ਸਕਦਾ ਏ ਅਤੇ ਨਾ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਉਸ ਮਾਲਕ ਨੂੰ ਉਹਦੀਆਂ ਵਡਿਆਈਆਂ ਦੇ ਪਾਰਾਵਾਰ ਨੂੰ ਕੋਈ ਜਾਣ ਸਕਦਾ ਹੈ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦੇ ਬਾਰੇ ਜਦੋਂ ਅਸੀਂ ਬਾਣੀ ਦੇ ਬਚਨ ਪੜ੍ਹਦੇ ਹਾਂ ਤੇ ਸਾਨੂੰ ਬਾਣੀਕਾਰ ਇੱਕੋ ਹੀ ਗੱਲ ਸਮਝਾਉਂਦੇ ਨੇ ਕਿ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਉਹਨਾਂ ਦੇ ਕੋਈ ਬਰਾਬਰ ਦਾ ਹੋਵੇ, ਉਹਦੀ ਤਾਕਤ ਦਾ ਕੋਈ ਮਾਲਕ ਹੋਵੇ, ਉਹਦੀ ਹਸਤੀ ਦਾ ਕੋਈ ਮਾਲਕ ਹੋਵੇ, ਫਿਰ ਉਹ ਪਰਮਾਤਮਾ ਦੇ ਬਾਰੇ ਜਾਣ ਸਕਦਾ, ਜਾਂ ਉਹਦੇ ਤੋਂ ਵੱਡਾ ਹੋਵੇ ਜਾਂ ਉਹਦੇ ਕੋਈ ਬਰਾਬਰ ਦਾ ਹੋਵੇ। ਪਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਸਮਝਾਉਂਦੇ ਨੇ ਕਿ ਏਵਡ ਉੱਚਾ ਹੋਵੇ ਕੋਈ ਤਿਸ ਉੱਚੇ ਕਉ ਜਾਣੇ ਸੋਏ, ਜਿੱਥੇ ਇਹ ਗੱਲ ਸਮਝਾਈ ਨਾ ਕਿ ਕੋਈ ਉਹਦੇ ਬਰਾਬਰ ਦਾ ਹੋਵੇਗਾ, ਉਹਦੀ ਹਸਤੀ ਪਹੁੰਚ ਵਾਲੀ ਹੋਵੇਗੀ, ਤਾਂ ਹੀ ਉਸ ਮਾਲਕ ਦੇ ਬਾਰੇ ਕੁਝ ਜਾਣ ਸਕਦੀ ਕਿ ਉਹਦਾ ਪਸਾਰਾ ਕਿੱਡਾ ਵੱਡਾ ਹੈ, ਆਕਾਰ ਕਿੱਡਾ ਵੱਡਾ ਹੈ, ਉਹਦੀ ਸਮਰੱਥਾ ਕਿੱਡੀ ਹੈ। ਲੇਕਿਨ ਉਹਦੇ ਬਰਾਬਰ ਕੋਈ ਹੈ ਨਹੀਂ ਹੈ, ਸਾਰੀ ਉਹਦੀ ਆਗਿਆ ਦੇ ਵਿੱਚ ਚੱਲਣ ਵਾਲੇ ਨੇ, ਉਹਦੇ ਤੋਂ ਤਾਕਤ ਦੇ ਵਿੱਚ ਊਣੇ ਨੇ। ਇਸੇ ਕਰਕੇ ਸਤਿਗੁਰੂ ਜੀ ਅੱਗੇ ਸਮਝਾਉਂਦੇ, ਜੇਵਡ ਆਪ ਜਾਣੇ ਆਪ ਆਪ। ਉਹ ਮਾਲਕ ਵਾਹਿਗੁਰੂ ਜੀ ਕਿੱਡੇ ਵੱਡੇ ਪਸਾਰੇ ਵਾਲੇ ਨੇ, ਤਾਕਤ ਵਾਲੇ ਨੇ, ਇਹਦੇ ਬਾਰੇ ਗੁਰੂ ਸਾਹਿਬ ਜੀ ਸਮਝਾਉਂਦੇ ਨੇ, ਜੇਵਡ ਆਪ ਜਾਣੇ ਆਪ ਆਪ, ਕਿ ਕਿੱਡੇ ਵੱਡੇ ਨੇ, ਕਿੰਨੀਆਂ ਤਾਕਤਾਂ ਦੇ ਮਾਲਕ ਨੇ, ਇਹ ਕੇਵਲ ਅਤੇ ਕੇਵਲ ਉਹੀ ਜਾਣਦੇ ਨੇ, ਹੋਰ ਕੋਈ ਨਹੀਂ ਜਾਣਦਾ। ਦੂਜੀ ਗੱਲ ਪਰਮਾਤਮਾ ਦੇ ਬਾਰੇ ਸਮਝਾਉਂਦਿਆਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ
ਜਪਜੀ ਸਾਹਿਬ ਦੇ ਵਿੱਚ ਹੀ ਸਮਝਾਇਆ ਹੈ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕੋਈ ਪੈਦਾ ਕਰਨ ਵਾਲਾ ਵੀ ਨਹੀਂ, ਨਾ ਉਹਦੇ ਮਾਪਦੰਡ ਨੂੰ ਕੋਈ ਜਾਣਨ ਵਾਲਾ ਏ, ਨਾ ਕੋਈ ਉਹਨੂੰ ਪੈਦਾ ਕਰਨ ਵਾਲਾ ਏ। ਉਹ ਕੇਵਲ ਅਤੇ ਕੇਵਲ ਆਪਣੇ ਆਪ ਤੋਂ ਹੀ ਉਹ ਪੈਦਾ ਹੋਏ ਨੇ, ਆਪਣੇ ਆਪ ਤੋਂ ਹੀ ਉਹਨਾਂ ਦਾ ਪ੍ਰਕਾਸ਼ ਹੈ। ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਸਮਝਾਉਂਦੇ ਨੇ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਨਾ ਉਸ ਨੂੰ ਥਾਪਿਆ ਜਾ ਸਕਦਾ ਏ, ਨਾ ਉਹਨੂੰ ਬਣਾਇਆ ਸਿਰਜਿਆ ਜਾ ਸਕਦਾ ਏ। ਇਸੇ ਕਰਕੇ ਸਮਝਾਇਆ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਨਿਰੰਜਨ ਦਾ ਭਾਵ ਹੈ ਕਾਲਕ ਤੋਂ, ਮਾਇਆ ਦੀ ਮੈਲ ਤੋਂ ਰਹਿਤ। ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਅੰਜਨ ਦੀ ਮੈਲ ਦੇ ਨਾਲ ਨਹੀਂ ਉਹਨਾਂ ਦਾ ਸੰਬੰਧ, ਸਗੋਂ ਉਹ ਨਿਰਅੰਜਨ ਹੈ, ਮੈਲ ਤੋਂ ਰਹਿਤ ਹੈ, ਕਾਲਕ ਤੋਂ ਰਹਿਤ ਹੈ। ਸੰਸਾਰ ਦੇ ਪਦਾਰਥਾਂ ਦਾ ਉਹਨਾਂ ਦੇ ਉੱਪਰ ਕੋਈ ਵੀ ਅਸਰ ਨਹੀਂ ਹੈ, ਉਹਦੀ ਕੋਈ ਖਿੱਚ ਨਹੀਂ ਹੈ, ਉਹਦੀ ਕੋਈ ਤਮੰਨਾ ਨਹੀਂ ਅੰਦਰ। ਇਸ ਕਰਕੇ ਸਤਿਗੁਰੂ ਜੀ ਨੇ ਨਿਰੰਜਨ ਸ਼ਬਦ ਉੱਥੇ ਵਰਤਦਿਆਂ ਹੋਇਆ ਕਿ ਆਪੇ ਆਪ ਨਿਰੰਜਨ ਸੋਏ, ਕਿ ਉਹ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਆਪ ਤੋਂ ਨੇ, ਉਹਨਾਂ ਦਾ ਸਵਰੂਪ ਆਪਣੇ ਆਪ ਤੋਂ ਹੈ, ਅਤੇ ਉਹ ਵੱਡੇ ਪਸਾਰੇ ਵਾਲੇ ਨੇ, ਉਹਨਾਂ ਨੂੰ ਜਾਣ ਵੀ ਕੋਈ ਨਹੀਂ ਸਕਦਾ ਕਿ ਕਿੱਡੀ ਵੱਡੀ ਤਾਕਤ ਦੇ ਮਾਲਕ। ਇਸੇ ਕਰਕੇ ਸਤਿਗੁਰੂ ਜੀ ਅੱਗੇ ਵੀ ਜਾ ਕੇ ਸਮਝਾਉਂਦੇ ਨੇ, ਜਦੋਂ ਅਸੀਂ ਜਪਜੀ ਸਾਹਿਬ ਜੀ ਦੇ ਵਿੱਚ ਇਹ ਵੀ ਸਲੋਕ ਪੜ੍ਹਦੇ ਹਾਂ, ਸ਼ਬਦ ਬਚਨ ਪੜ੍ਹਦੇ ਹਾਂ ਸਤਿਗੁਰਾਂ ਦੇ, ਕਿ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਕਿ ਉਹ ਅਕਾਲ ਪੁਰਖ ਬਾਰੇ ਜੇ ਅਸੀਂ ਕੋਈ ਬਿਆਨ ਕਰ ਸਕਦੇ ਹਾਂ ਤਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਫਿਰ ਇਹੀ ਅਸੀਂ ਕਹਿ ਸਕਦੇ ਹਾਂ ਕਿ ਉਹ ਇਸ ਸੰਸਾਰ ਦੀ ਹੋਂਦ ਤੋਂ ਪਹਿਲਾਂ ਵੀ ਸੱਚ ਨੇ, ਅੱਜ ਵੀ ਉਹ ਸੱਚ ਨੇ, ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਸੱਚ ਰਹਿਣਗੇ। ਭਾਵ ਕਿ ਭੂਤ ਵਰਤਮਾਨ ਭਵਿੱਖ ਤਿੰਨਾਂ ਕਾਲਾਂ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਸੀਮ ਤਕਤੀ ਸ਼ਕਤੀ ਦੇ ਤਾਕਤ ਦੇ ਜੋ ਮਾਲਕ ਨੇ, ਉਹ ਸਾਰੀਆਂ ਹੀ ਸਮੇਂ ਦੀਆਂ ਹੱਦਾਂ ਤੋਂ ਬਾਹਰ ਨੇ ਅਤੇ ਸਦਾ ਹੀ ਕਾਇਮ ਰਹਿਣ ਵਾਲੇ ਨੇ। ਇਸੇ ਕਰਕੇ ਸਾਨੂੰ ਬਾਣੀ ਦੇ ਵਿੱਚ ਸਮਝਾਇਆ ਕਿ ਉਹਦੇ ਭੇਦ ਨੂੰ, ਉਹਦੇ ਮਰਮ ਨੂੰ ਜਾਣਨਾ, ਉਹਦੀ ਤਾਕਤ ਨੂੰ ਜਾਣਨਾ ਸਾਡੇ ਤੁਸ਼ ਬੁੱਧੀ ਵਾਲਿਆਂ ਦੇ ਵੱਸ ਦੀ ਗੱਲ ਨਹੀਂ ਹੈ। ਭਗਤ ਕਬੀਰ ਜੀ ਨੇ ਅੱਜ ਦੇ ਮੁੱਖ ਵਾਕ ਹੁਕਮਨਾਮਾ ਸਾਹਿਬ ਦੇ ਬਚਨਾਂ ਦੇ ਦੁਆਰਾ ਵੀ ਸਾਨੂੰ ਇਹੀ ਸਮਝਾਉਣ ਦਾ ਯਤਨ ਕੀਤਾ ਕਿ ਆਮ ਮਨੁੱਖ ਦੀ ਆਪਾਂ ਗੱਲ ਛੱਡੀਏ, ਵੱਡੇ ਵੱਡੇ ਦੁਨੀਆਂ ਦੇ ਵਿੱਚ ਧਾਰਮਿਕ ਆਗੂ ਜਿਨ੍ਹਾਂ ਨੂੰ ਲੋਕ ਖਾਸ ਕਰਕੇ ਭਾਰਤ ਦੇ ਵਿੱਚ ਹਿੰਦੂ ਸਮਾਜ ਵੱਲੋਂ ਜਿਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ ਦੇਵਤੇ ਦੇ ਰੂਪ ਦੇ ਅੰਦਰ, ਵੱਡੇ ਦੇਵਤੇ ਮੰਨ ਕੇ, ਅਤੇ ਭਗਤ ਕਬੀਰ ਜੀ ਉਹਨਾਂ ਦੀਆਂ ਉਦਾਹਰਨਾਂ ਦੇ ਕੇ ਅੱਜ ਸਮਝਾਉਂਦੇ ਨੇ ਕਿ ਵੇਖੋ ਉਹਨਾਂ ਨੇ ਭਗਤੀ ਕੀਤੀ, ਰੱਬ ਦੀ ਬੰਦਗੀ ਕੀਤੀ, ਰੱਬ ਦੇ ਨੇੜੇ ਹੋਏ, ਕੋਈ ਸ਼ੱਕ ਨਹੀਂ, ਕੋਈ ਦੋ ਰਾਵਾਂ ਨਹੀਂ, ਕਿਉਂਕਿ ਜਿਨ ਸੇਵਿਆ ਤਿਨ ਪਾਇਆ, ਮਾਨ ਗੁਰੂ ਸਾਹਿਬ ਜੀ ਸਮਝਾਉਂਦੇ ਨੇ ਕਿ ਜਿਹੜਾ ਜਿਹੜਾ ਵੀ ਪਰਮਾਤਮਾ ਦੀ ਬੰਦਗੀ ਕਰਦਾ ਉਹ ਮਾਣ ਵਡਿਆਈ ਪ੍ਰਾਪਤ ਕਰਦਾ ਹੈ, ਭਾਵੇਂ ਉਹ ਪੀਰ ਹੈ, ਪੈਗੰਬਰ ਹੈ, ਔਲੀਆ ਹੈ, ਗੁਰੂ ਹੈ, ਅਵਤਾਰ ਹੈ, ਪੈਗੰਬਰ ਹੈ, ਰਿਸ਼ੀ ਮੁਨੀ ਹੈ, ਸਾਧੂ ਮਹਾਤਮਾ ਹੈ, ਜਿਹਨੇ ਵੀ ਭਗਤੀ ਕੀਤੀ ਉਹਨੂੰ ਪਰਮਾਤਮਾ ਦੇ ਦਰ ਤੋਂ ਵਡਿਆਈ ਮਿਲੀ ਹੈ, ਕੋਈ ਦੋ ਰਾਵਾਂ ਨਹੀਂ। ਪਰ ਇਹ ਨਾਲ ਉਦਾਹਰਨ ਦੇ ਕੇ ਦੱਸਿਆ ਭਗਤ ਜੀ ਨੇ ਕਿ ਉਹਨਾਂ ਨੇ ਵੀ ਪਰਮਾਤਮਾ ਦੀ ਮੁਕੰਮਲਤਾ ਜਿਹੜੀ ਉਹ ਨਹੀਂ ਪਾ ਸਕੇ, ਕਿ ਜੇ ਕਹੀਏ ਨਾ ਕਿ ਉਹਨਾਂ ਨੇ ਵੀ ਪੂਰਨ ਪਾਰਾਵਾਰ ਪਰਮਾਤਮਾ ਦਾ ਪਾ ਲਿਆ ਕਿ ਪਰਮਾਤਮਾ ਕਿੱਡੇ ਵੱਡੇ ਨੇ, ਕਦੋਂ ਤੋਂ ਨੇ, ਉਹਨਾਂ ਦਾ ਪਸਾਰਾ ਕਿੰਨਾ ਹੈ, ਆਦਿ ਤੋਂ ਅੰਤ ਤੱਕ ਏ ਟੂ ਜੈਡ ਜਾਣਨਾ, ਜੇ ਉਹ ਕਹਿੰਦੇ ਉਹਨਾਂ ਕੋਲ ਵੀ ਨਹੀਂ ਜਾਣਿਆ ਗਿਆ। ਜਿਵੇਂ ਆਪਾਂ ਗੁਰੂ ਸਾਹਿਬਾਨ ਦੇ ਬਚਨ ਪੜ੍ਹਦੇ ਨਾ ਕਿ ਮਹਿਮਾ ਨਾ ਜਾਣੇ ਵੇਦ,
ਬ੍ਰਹਮੀ ਨਹੀਂ ਜਾਣੇ ਭੇਦ, ਅਵਤਾਰ ਨਾ ਜਾਣੇ ਅੰਤ, ਪਰਮੇਸ਼ੁਰ ਪਾਰ ਬ੍ਰਹਮ ਬੇਅੰਤ। ਸਤਿਗੁਰਾਂ ਵੀ ਇਹੀ ਗੱਲ ਸਮਝਾਈ ਕਿ ਮਹਿਮਾ ਨਾ ਜਾਣੇ ਵੇਦ, ਜਿੰਨੇ ਧਾਰਮਿਕ ਗ੍ਰੰਥ ਹੈ, ਵੇਦ ਆਦਿਕ ਜਿੰਨੇ ਵੀ, ਉਹ ਵੀ ਪਰਮਾਤਮਾ ਦੀ ਬੇਅੰਤ ਮਹਿਮਾ ਨੂੰ ਨਹੀਂ ਜਾਣ ਸਕੇ। ਮਹਿਮਾ ਬਿਆਨ ਜ਼ਰੂਰ ਕੀਤੀ ਉਹਨਾਂ ਨੇ, ਪਰ ਅੰਤ ਨਹੀਂ ਉਹ ਜਾਣ ਸਕੇ। ਬ੍ਰਹਮੇ ਨਹੀਂ ਜਾਣੇ ਭੇਦ, ਚਾਹੇ ਕਿ ਹਿੰਦੂ ਧਰਮ ਬ੍ਰਹਮਾ ਦੇਵਤਾ ਨੂੰ ਬਹੁਤ ਵੱਡਾ ਦਰਜਾ ਦਿੰਦਾ ਹੈ, ਇਹ ਮੰਨਦੇ ਨੇ, ਉਹਨਾਂ ਦਾ ਵਿਸ਼ਵਾਸ ਹੈ ਕਿ ਸ੍ਰਿਸ਼ਟੀ ਨੂੰ ਉਹਨੇ ਬਣਾਇਆ। ਭਾਵੇਂ ਕਿ ਗੁਰਮਤਿ ਦੇ ਅੰਦਰ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਇਆ ਕਿ ਨਹੀਂ, ਸ੍ਰਿਸ਼ਟੀ ਨੂੰ ਬਣਾਉਣ ਵਾਲਾ ਸਭਨਾ ਜੀਆਂ ਕਾ ਇੱਕ ਦਾਤਾ ਅਕਾਲ ਪੁਰਖ ਹੀ ਹੈ। ਚਲੋ ਉਹਨਾਂ ਦੀ ਮਨੌਤ ਅਨੁਸਾਰ ਉਹ ਸ੍ਰਿਸ਼ਟੀ ਦਾ ਕਰਤਾ ਮੰਨਦੇ ਨੇ, ਲੇਕਿਨ ਵਡਿਆਈ ਵੀ ਵੱਡੀ ਮੰਨਦੇ ਨੇ। ਪਰ ਗੁਰਦੇਵ ਜੀ ਕਹਿੰਦੇ ਬ੍ਰਹਮੀ ਨਹੀਂ ਜਾਣੇ ਭੇਦ, ਉਸਨੇ ਵੀ ਕਹਿੰਦੇ ਪਰਮਾਤਮਾ ਦੇ ਪਾਰਾਵਾਰ ਨੂੰ ਨਹੀਂ ਪਾ ਸਕੇ, ਨਹੀਂ ਲੱਭ ਸਕੇ ਪਸਾਰੇ ਨੂੰ। ਅਵਤਾਰ ਨਾ ਜਾਣੇ ਅੰਤ, ਜਿੰਨੇ ਦੁਨੀਆਂ ਵਿੱਚ ਅਵਤਾਰ ਜਾਂ ਨਿਆਏ ਨੇ ਕਿਸੇ ਵੀ ਸਮਾਜ ਦੇ ਵਿੱਚ, ਉਹ ਵੀ ਪਰਮਾਤਮਾ ਦੇ ਪਾਰਾਵਾਰ ਦੀ ਜਿਹੜੀ ਸਮੁੱਚੀ ਕਾਇਨਾਤ ਦੇ ਵਿੱਚ ਰਮੇ ਹੋਏ ਪਰਮਾਤਮਾ ਦੇ ਪਾਰਾਵਾਰ ਨੂੰ ਉਹ ਵੀ ਨਹੀਂ ਪਾ ਸਕੇ, ਕਿਉਂਕਿ ਅਵਤਾਰ ਨਾ ਜਾਣੇ ਅੰਤ, ਪਰਮੇਸ਼ੁਰ ਪਾਰ ਬ੍ਰਹਮ ਬੇਅੰਤ। ਉਹ ਪਰਮੇਸ਼ੁਰ ਪਾਰ ਬ੍ਰਹਮ ਪਰਮਾਤਮਾ ਜੀ ਬੇਅੰਤ ਨੇ, ਅੰਤ ਤੋਂ ਰਹਿਤ ਨੇ। ਇਸੇ ਕਰਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਮਝਾਉਂਦੇ, ਅੰਤ ਨਾ ਸਿਫਤੀ ਕਹਿਣ ਨਾ ਅੰਤ। ਉਹਦੇ ਗੁਣਾਂ ਕਰਕੇ ਵੀ ਉਹਨੂੰ ਨਹੀਂ ਜਾਣਿਆ ਜਾ ਸਕਦਾ, ਉਹਨੂੰ ਬਿਆਨ ਦੇ ਦੁਆਰਾ ਵੀ, ਸ਼ਬਦਾਂ ਦੇ ਦੁਆਰਾ ਵੀ ਬਿਆਨਿਆ ਨਹੀਂ ਜਾ ਸਕਦਾ, ਜਾਣਿਆ ਨਹੀਂ ਜਾ ਸਕਦਾ। ਅੰਤ ਨਾ ਕਰਨਾ ਦੇਣ ਨਾ ਅੰਤ, ਉਹਦੀ ਕਰਨੀ, ਉਹਦੀ ਜਿਹੜੇ ਸ੍ਰਿਸ਼ਟੀ ਕਰਤਾ ਵਾਹਿਗੁਰੂ ਜੀ, ਉਹਦੀ ਰਚਨਾ ਦੇ ਵਿੱਚੋਂ ਵੀ ਨਹੀਂ ਉਹਨੂੰ ਜਾਣਿਆ ਜਾ ਸਕਦਾ, ਉਹਦੇ ਪਾਰਾਵਾਰ ਨੂੰ, ਉਹਦੇ ਅੰਤ ਨੂੰ ਨਹੀਂ ਜਾਣਿਆ ਜਾ ਸਕਦਾ। ਦੇਣ ਨਾ ਅੰਤ, ਤਾਂ ਜੋ ਦਾਤਾਂ ਦਿੰਦੇ ਨੇ ਅਤੇ ਦਾਤਾਂ ਦੇ ਦੁਆਰਾ ਵੀ ਉਸ ਮਾਲਕ ਦੇ ਦਾਤੇ ਦੀ ਹੈਸੀਅਤ ਨੂੰ ਅਸੀਂ ਜਾਣ ਨਹੀਂ ਸਕਦੇ ਕਿ ਉਹ ਕਿੱਡਾ ਵੱਡਾ ਹੈ। ਇਸੇ ਤਰ੍ਹਾਂ ਹੀ ਭਗਤ ਕਬੀਰ ਜੀ ਵੀ ਅੱਜ ਪਰਮਾਤਮਾ ਦੀ ਬੇਅੰਤਤਾ ਦੀ ਗੱਲ ਕਰਦੇ ਹਾਂ, ਜੋ ਸਮਝਾ ਰਹੇ ਨੇ, ਵਿਚਾਰਨ ਦਾ ਆਪਾਂ ਯਤਨ ਕਰੀਏ। ਭਗਤ ਜੀ ਦੇ ਬਚਨ ਨੇ, ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ। ਧਨਾਸਰੀ ਰਾਗ ਦੇ ਅੰਦਰ ਭਗਤ ਕਬੀਰ ਜੀ ਦੀ ਇਹ ਪਾਵਨ ਬਾਣੀ, ਉਹਨਾਂ ਦੀ ਰਸਨਾ ਤੋਂ ਉਚਾਰੇ ਹੋਏ ਇਹ ਸ਼ਬਦ ਨੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਵਾਹਿਗੁਰੂ ਜੀ ਇੱਕ ਨੇ, ਇੱਕ ਓਅੰਕਾਰ ਹੈ, ਹਸਤੀ ਉਹ ਇੱਕ ਹੈ, ਅਤੇ ਉਹਦੀ ਪ੍ਰਾਪਤੀ ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਦੇ ਦੁਆਰਾ ਹੁੰਦੀ ਹੈ। ਜੇ ਉਸ ਬੇਅੰਤ ਪਰਮਾਤਮਾ ਦੇ ਬਾਰੇ ਕੁਝ ਜਾਣਨਾ ਹੈ ਜਾਂ ਉਸ ਮਾਲਕ ਦੇ ਨਾਲ ਮਿਲਾਪ ਹਾਸਲ ਕਰਨਾ ਹੈ, ਉਹਦੇ ਵਾਸਤੇ ਸਾਨੂੰ ਸਤਿਗੁਰੂ ਦੀ ਦਿਆਲਤਾ ਦੇ ਪਾਤਰ ਬਣਨਾ ਪਵੇਗਾ, ਸਤਿਗੁਰੂ ਦੀ ਸ਼ਰਨ ਦੇ ਵਿੱਚ ਜਾਣਾ ਪਵੇਗਾ। ਅੱਗੇ ਭਗਤ ਜੀ ਸਮਝਾਉਂਦੇ, ਸਨਕ ਸਨੰਦ ਮਹੇਸ਼ ਸਮਾਨਾ। ਸਨਕ ਸਨੰਦ ਇਹ ਬ੍ਰਹਮਾ ਦੇਵਤੇ ਦੇ ਹਿੰਦੂ ਧਰਮ ਦੇ ਇਤਿਹਾਸ ਵਿੱਚ ਚਾਰ ਪੁੱਤਰਾਂ ਦੇ ਵਿੱਚੋਂ ਦੋ ਪੁੱਤਰਾਂ ਦਾ ਨਾਮ ਹੈ, ਕਿਉਂਕਿ ਹਿੰਦੂ ਸਮਾਜ ਦੇ ਅੰਦਰ ਚਾਰ ਪੁੱਤਰਾਂ ਦਾ ਵਰਣਨ ਆਉਂਦਾ ਹੈ ਬ੍ਰਹਮਾ ਦੇਵਤੇ ਦੇ, ਸਨਕ ਸਨੰਦ ਸਨਾਤਨ ਅਤੇ ਸਨਤ ਕੁਮਾਰ। ਇਹ ਚਾਰ ਪੁੱਤਰ ਮੰਨੇ ਨੇ ਬ੍ਰਹਮਾ ਦੇਵਤੇ ਦੇ। ਮਹੇਸ਼ ਦਾ ਭਾਵ ਹੈ ਸ਼ਿਵਜੀ ਦੇਵਤੇ ਦੀ ਗੱਲ ਕੀਤੀ ਹੈ। ਭਗਤ ਜੀ ਸਮਝਾਉਂਦੇ ਨੇ, ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਅੰਤ ਨੂੰ ਬ੍ਰਹਮਾ ਜੀ ਦੇ ਪੁੱਤਰ ਵੀ ਅਤੇ ਸ਼ਿਵਜੀ ਵੀ, ਇਹ ਵੀ ਬੰਦਗੀ ਜ਼ਰੂਰ ਕਰਦੇ ਰਹੇ ਨੇ, ਪਰ ਪਾਰਾਵਾਰ ਨੂੰ, ਅੰਤ ਨੂੰ ਨਹੀਂ ਜਾਣ ਸਕੇ ਕਿ ਪਰਮਾਤਮਾ ਦਾ ਪਾਰਾਵਾਰ ਕਿੱਡਾ ਵੱਡਾ ਹੈ। ਸ਼ੇਖ ਨਾਗ ਤੇਰੋ ਮਰਮ ਨਾ ਜਾਨਾ। ਸ਼ੇਖ ਨਾਗ ਦੇ ਬਾਰੇ ਵੀ ਹਿੰਦੂ ਇਤਿਹਾਸ ਦੇ ਵਿੱਚ ਇਹ ਜ਼ਿਕਰ ਹੈ ਕਿ ਇਹਦੇ ਹਜ਼ਾਰ ਫੰਨਾਂ ਨੇ, ਹਜ਼ਾਰ ਮੂੰਹ ਹੈ ਸ਼ੇਸ਼ ਨਾਗ ਦਾ, ਅਤੇ ਇਹ
विष्णु भगवान के उपर छाया करता है, छां करके रखता है। तो नाल ये भी उन्होंने इतिहास में जिक्र मिलता है कि इहदा मूँह भावें हजार है, हजार मूँह दे नाल ये सदा ही परमात्मा की भगती करता है, तो नित नवें नाम दे नाल परमात्मा नूं याद करता है। आपां ते कुछ क नाम ही जानते ना, अकाल पुरख, परमात्मा, प्रभु, भगवान, पार ब्रह्म, परमेशर जां होर बाणी विच कुछ नाम आउंदे ने, पर ये शीशनाग दे बारे कहिंदे कि हर वरी ये नित नवा नाम परमात्मा दा लैके उहनूं याद करदा है। ते भगत जी कहन लगे एडी भगती करन वाले शीशनाग दे कोलों वी मर्म ना जाना, मर्म दा भाव है भेद। कहन लगे कि शीशनाग वर्गे भगती करन वाले तेरे सेवक दे कोलों वी तेरा भेद मर्म नहीं जाणिया गया कि वाहिगुरु जी तुसी किड्डे वड्डे हो। इस तों अगे भगत जी फिर अपने जीवन की गल करदे आ समझाउंदे, संत संगत राम हृदय बसाई, वाहिगुरु बेअंत परमात्मा अकाल पुरख जीओ, जो तहार तुसीं पारावार तों तुहाडे पैमाने नूं कोई जाण नहीं सकदा, तुसी साडे लई बोले शब्दां तों तुहाडी सीमा बाहर है। मैं केवल ते केवल आप जी दे नाल संत संगत राम हृदय बसाई, मैं तुहाडी बंदगी करन वाले संतां दी संगत दे विच रह के तुहाडा आराधन करदा। मैं संसार नूं वी समझाउंदिआं भगत जी कहिंदे कि संसार दे जीवो, वो मालक दी मैं संतां दे रब दे प्यारियां दी संगत विच बह के भगती जरूर करदा है, ते भगती करदिआं करदिआं मैनू ये समझ लगी उन्हां रब दे प्यारियां गुरमुखां दी संगत दे विचों कि तुहाडे पारावार नूं अंत नूं कोई नहीं जाण सकिआ। इस करके मैनू ये संत संगत तों समझ लगी कि वड़े वड़े दुनिया विच देवते कह के सत्कारी जाण वाले भी परमात्मा दे मर्म नूं नहीं जाण सके, भेद नूं नहीं जाण सके। जिथे ये भगत जी ने ब्रह्मा जी दे पुत्र शिव जी शेषनाग दा जिक्र किया है, उत्थे कुछ होर उदाहरणां भी दिंदे ने कि समझाउंदे ने, हनुमान सर गरुड़ सुमाना, श्री रामचंद्र दे सेवक, प्रेमी सेवक हनुमान जो आग्या दे विच रहिंदे रहे ने। ते दूजा शब्द वरत्या गरुड़ पंछी, जिन्हों पंछियां दा राजा भी कहा जाता है। ते हिंदू धर्म विच ये मनाओत है कि गरुड़ पंछी दे उपर भगवान विष्णु जी सवारी करदे ने, ये उहदा साधन है, वहीकल है पंछी जिहड़ा गरुड़। ते कहन लगे कि वाहिगुरु जी श्री रामचंद्र दे सेवक हनुमान जी भी ते ओ गरुड़ पंछी भी, भावें पंछियां दा राजा है ते भावें भगवान दी सवारी करन वाला वो साधन है, पर ये भी तुहाडे नाम नूं तुहाडी महिमा दे अंत नूं तुहाडे पारावार नूं नहीं जाण सके। हनुमान सर गरुड़ सुमाना, ये भी तुहाडे पारावार नूं नहीं जाण सके कि तुहाडा पसारा किड्डा वड्डा है। सुरपत नरपत नहीं गुण जाना, सुरपत का भाव है, सुर का भाव है देवते, ते सुरपत का भाव है देवत्यां दे आगू, देवत्यां दे पति, देवत्यां दे राजे, देवत्यां दा नायक मुखी, वो कौन है जी? इंद्र देवता। इंद्र देवते नूं हिंदू समाज अंदर सारे देवत्यां दा जिहड़ा है वह सर सुरपत किया जाता है, उन्हां दा आगू किया जाता है। नरपत का भाव है नर का भाव मनुख, कि नरपत, नरपत का भाव दुनिया के वड्डे वड्डे राजे। भगत जी कहन लगे कि जे ब्रह्मा जी के पुत्रां कोलों, शिवजी जी कोलों, शेखनाग कोलों, जां हनुमान कोलों, जां गरुड़ पंछी कोलों जे वाहिगुरु तेरा अंत नहीं लभ्या, तो लभ्या फिर इंद्र देवते जां वड्डियां वड्डियां दुनिया के राजियां कोल भी नहीं अंतर नहीं लभ सके, वह भी तुहाडा किन्ने गुण ने तुहाडे अंदर
ਇਹ ਰਾਜੇ ਜਿਹੜੇ ਨੇ, ਚਾਹੇ ਦੇਵ ਲੋਕ ਦੇ ਰਾਜੇ ਨੇ ਚਾਹੇ ਮਾਤ ਲੋਕ ਦੇ ਰਾਜੇ ਨੇ, ਇਹ ਵੀ ਤੁਹਾਡੇ ਗੁਣਾਂ ਨੂੰ ਨਹੀਂ ਜਾਣ ਸਕੇ। ਸੁਰਪਤ ਨਰਪਤ ਨਹੀਂ ਗੁਣ ਜਾਣਾ, ਕੋਈ ਵੀ ਵਾਹਿਗੁਰੂ ਜੀ ਤੁਹਾਡੇ ਗੁਣਾਂ ਨੂੰ ਜਾਣ ਨਹੀਂ ਸਕਿਆ ਕਿ ਤੁਸੀਂ ਕਿੱਡੀ ਤਾਕਤ ਦੇ ਮਾਲਕ ਹੋ। ਚਾਰ ਵੇਦ ਔਰ ਸਿਮਰਤ ਪੁਰਾਨਾ, ਹਿੰਦੂ ਧਰਮ ਦੇ ਅੰਦਰ ਚਾਰ ਵੇਦ ਜਿਹੜੇ ਮੰਨੇ ਗਏ ਨੇ ਕਿ ਰਿਗ ਵੇਦ, ਅਥਰਵ ਵੇਦ, ਯਜੁਰਵੇਦ ਅਤੇ ਸ਼ਾਮ ਵੇਦ, ਇਹ ਚਾਰ ਵੇਦ ਮੰਨੇ ਨੇ। ਔਰ ਸਿਮਰਤ ਪੁਰਾਨਾ ਕਿ ਜਿਹੜੀਆਂ ਸਿਮਰਤੀਆਂ, ਇਹ ਵੀ ਗ੍ਰੰਥ ਨੇ ਹਿੰਦੂ ਧਰਮ ਦੇ, ਪੁਰਾਣ ਵੀ। ਇਹ ਸਾਰੇ ਪੁਰਾਣਾਂ ਦੇ, ਸਿਮਰਤੀਆਂ ਦੇ, ਵੇਦਾਂ ਦੇ ਰਚਨਹਾਰਿਆਂ ਦੀ ਗੱਲ ਕਰਦਿਆਂ ਦੱਸਦੇ ਨੇ ਕਿ ਇਹਨਾਂ ਗ੍ਰੰਥਾਂ ਨੂੰ ਲਿਖਣ ਵਾਲੇ ਵੀ ਵਾਹਿਗੁਰੂ ਜੀ ਤੁਹਾਡੇ ਅੰਤ ਨੂੰ ਨਹੀਂ ਪਾ ਸਕੇ, ਚਾਹੇ ਉਹ ਵੇਦਾਂ ਦੇ ਲਿਖਾਰੀ ਨੇ, ਚਾਹੇ ਪੁਰਾਣਾਂ ਦੇ, ਚਾਹੇ ਸਿਮਰਤੀਆਂ ਗ੍ਰੰਥਾਂ ਦੇ ਲਿਖਾਰੀ ਨੇ, ਇਹ ਵੀ ਤੁਹਾਡੇ ਮਰਮ ਨੂੰ ਨਹੀਂ ਜਾਣ ਸਕੇ। ਤੁਸੀਂ ਕਿੱਡੇ ਵੱਡੇ ਹੋ ਇਹਦੇ ਬਾਰੇ ਇਹ ਵੀ ਨਹੀਂ ਦੱਸ ਸਕੇ। ਅੱਗੇ ਜ਼ਿਕਰ ਕੀਤਾ ਕਮਲਾ ਪਤ ਕਵਲਾ ਨਹੀਂ ਜਾਣਾ, ਕਵਲਾ ਦਾ ਭਾਵ ਹੈ ਲਕਸ਼ਮੀ ਦੇਵੀ ਅਤੇ ਕਮਲਾ ਪਤ ਦਾ ਭਾਵ ਹੈ ਲਕਸ਼ਮੀ ਦੇਵੀ ਦਾ ਪਤੀ। ਹੁਣ ਲਕਸ਼ਮੀ ਦਾ ਪਤੀ ਕਿਹਨੂੰ ਮੰਨਦੇ ਨੇ ਹਿੰਦੂ ਧਰਮ ਵਿੱਚ? ਵਿਸ਼ਨੂੰ ਜੀ ਨੂੰ। ਕਹਿਣ ਲੱਗੀ ਕਿ ਲਕਸ਼ਮੀ ਦੇਵੀ ਅਤੇ ਉਹਦੇ ਪਤੀ ਭਗਵਾਨ ਵਿਸ਼ਨੂੰ, ਜਿਹਨੂੰ ਹਿੰਦੂ ਧਰਮ ਭਗਵਾਨ ਕਰਕੇ ਪੂਜਾ ਕਰਦਾ ਹੈ, ਅਤੇ ਵਾਹਿਗੁਰੂ ਜੀ ਉਹ ਵੀ ਤੁਹਾਡੇ ਭੇਦ ਨੂੰ ਨਹੀਂ ਜਾਣ ਸਕੇ, ਉਹ ਵੀ ਤੁਹਾਡੇ ਪਾਰਾਵਾਰ ਨੂੰ ਨਹੀਂ ਜਾਣ ਸਕੇ। ਹੁਣ ਦੇਖੋ ਇੰਨੀਆਂ ਵੱਡੀਆਂ ਹਸਤੀਆਂ ਜਿਨ੍ਹਾਂ ਨੂੰ ਹਿੰਦੂ ਧਰਮ ਵਿੱਚ, ਭਾਰਤ ਦੇ ਵਿੱਚ ਬਹੁਤ ਵੱਡੇ ਸਨਮਾਨ ਦੇ ਨਾਲ ਯਾਦ ਕੀਤਾ ਜਾਂਦਾ ਹੈ, ਇਹਨਾਂ ਦੀ ਹਿੰਦੂ ਧਰਮ ਵਿੱਚ ਮਹਾਨਤਾ ਵੀ ਹੈ, ਪੂਜਾ ਵੀ ਕੀਤੀ ਜਾਂਦੀ ਹੈ। ਭਗਤ ਕਬੀਰ ਜੀ ਨੇ ਇਹਨਾਂ ਨਾਵਾਂ ਦਾ ਜ਼ਿਕਰ ਕਰਦਿਆਂ ਕਹਿ ਦਿੱਤਾ ਕਿ ਜਿਨ੍ਹਾਂ ਨੂੰ ਲੋਕ ਏਡੀ ਵੱਡੀ ਤਾਕਤ ਦਾ ਮਾਲਕ ਸਮਝਦੇ ਹੈ, ਉਹ ਵੀ ਵਾਹਿਗੁਰੂ ਦੇ ਪਸਾਰੇ ਨੂੰ, ਵਾਹਿਗੁਰੂ ਦੇ ਅੰਤ ਨੂੰ, ਉਹਦੀ ਤਾਕਤ ਨੂੰ, ਉਹਦੀ ਬਖਸ਼ਿਸ਼ ਨੂੰ, ਉਹਦੇ ਆਕਾਰ ਨੂੰ, ਆਦਿ ਤੋਂ ਅੰਤ, ਸ਼ੁਰੂ ਤੋਂ ਅੰਤ ਤੱਕ ਦੇ ਪਸਾਰੇ ਨੂੰ, ਉਸ ਹਸਤੀ ਨੂੰ ਨਹੀਂ ਜਾਣ ਸਕੇ। ਅਤੇ ਭਾਈ ਫਿਰ ਅਸੀਂ ਜਿਹੜੇ ਆਮ ਦੁਨੀਆਂ ਵਿੱਚ ਜੀਵਨ ਬਤੀਤ ਕਰਦੇ ਹਾਂ, ਅਸੀਂ ਫਿਰ ਰੱਬ ਦੇ ਪਾਰਾਵਾਰ ਨੂੰ ਕਿਵੇਂ ਪਾ ਸਕਦੇ ਹਾਂ? ਇਸ ਕਰਕੇ ਭਗਤ ਜੀ ਨੇ ਆਖਰੀ ਪੰਗਤੀਆਂ ਦੇ ਅੰਦਰ ਸਮਝਾਇਆ ਹੈ, ਕਹਿਣ ਲੱਗੇ ਕਿ ਜੇ ਅਸੀਂ ਭਗਤੀ ਕਰਾਂਗੇ ਵਾਹਿਗੁਰੂ ਦੀ, ਫਿਰ ਤਾਂ ਸਾਡਾ ਆਉਣ ਜਾਣ ਹੋ ਜਾਏਗਾ ਸਫਲ, ਆਵਾਗਮਨ ਕੱਟਿਆ ਜਾਏਗਾ, ਦੁੱਖਾਂ ਤੋਂ ਨਿਵਰਤੀ ਹੋ ਜਾਵੇਗੀ, ਗੁਣ ਗਾ ਕੇ ਅਸੀਂ ਦੁਨੀਆਂ ਵਿੱਚ, ਲੋਕ ਪ੍ਰਲੋਕ ਵਿੱਚ ਮਾਣ ਵਡਿਆਈ ਪ੍ਰਾਪਤ ਕਰ ਸਕਦੇ ਹਾਂ। ਪਰ ਜੇ ਅਸੀਂ ਵੀ ਇਹਨਾਂ ਵਾਂਗ ਅੰਤ ਲੱਭਣ ਵਾਸਤੇ ਤੁਰ ਪਵਾਂਗੇ ਤਾਂ ਫਿਰ ਭਰਮ ਭੁਲੇਖੇ ਦੇ ਵਿੱਚ ਹੀ ਰਵਾਂਗੇ, ਕਿਉਂਕਿ ਪਰਮਾਤਮਾ ਦਾ ਅਸੀਮ ਤਾਕਤ ਦੇ ਮਾਲਕ ਨੇ ਅਤੇ ਉਹਨਾਂ ਨੂੰ ਫਿਰ ਇਹਨਾਂ ਅੱਖਾਂ ਦੇ ਨਾਲ, ਇਹਨਾਂ ਮਨੁੱਖਾ ਜੀਵਨ ਦੇ ਅੰਗਾਂ ਦੇ ਨਾਲ ਉਸ ਵਾਹਿਗੁਰੂ ਦੀ ਸੰਪੂਰਨਤਾ ਕਿਵੇਂ ਬਿਆਨ ਕਰ ਸਕਦੇ ਹਾਂ? ਹੋ ਹੀ ਨਹੀਂ ਸਕਦੇ, ਕਿਉਂਕਿ ਜਦੋਂ ਭਗਤ ਕਬੀਰ ਜੀ ਦੇ ਹੋਰ ਵੀ ਬਚਨ ਅਸੀਂ ਪੜ੍ਹਦੇ ਹਾਂ ਤਾਂ ਉੱਥੇ ਵੀ ਉਹਨੇ ਇਹੀ ਸਮਝਾਇਆ ਨਾ ਕਿ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ, ਕਿ ਇਹ ਤਾਂ ਇਸ ਤਰ੍ਹਾਂ ਦੀ ਗੱਲ ਹੈ ਕਿ ਜਿਵੇਂ ਗੂੰਗੇ ਨੂੰ ਗੁੜ ਖਵਾ ਦੇਣਾ ਅਤੇ ਪੁੱਛੀਏ ਕਿ ਇਹਦਾ ਸਵਾਦ ਕਿਸ ਤਰ੍ਹਾਂ ਦਾ ਹੈ, ਉਹ ਪੈਮਾਨਾ ਨਹੀਂ ਦੱਸ ਸਕਦਾ। ਇਸੇ ਤਰ੍ਹਾਂ ਹੀ ਪਰਮਾਤਮਾ ਦੇ ਪਸਾਰੇ ਦੀ ਗੱਲ, ਗੂੰਗੇ ਦੇ ਕੋਲੋਂ ਗੁੜ ਦਾ ਸਵਾਦ ਪੁੱਛਣ ਵਾਲੀ ਹੋਵੇਗੀ, ਭਾਵੇਂ ਅਸੀਂ ਆਪਣੀ ਮੱਤ ਨੂੰ ਇਸ ਪਾਸੇ ਲਾ ਦਈਏ, ਚਾਹੇ ਕਿਸੇ ਕੋਲੋਂ ਪੁੱਛਣ ਦਾ ਯਤਨ ਕਰੀਏ। ਅੱਜ ਤੱਕ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕੋਈ ਵੀ ਉਸ ਮਾਲਕ ਦੇ ਬਾਰੇ ਜਾਣ ਨਹੀਂ ਸਕਿਆ ਕਿ ਉਹ ਕਿੱਡੇ ਵੱਡੀ ਹਸਤੀ ਹੈ। ਸਿਰਫ ਇਹ ਹੈ ਕਿ ਜਿਨ ਸੇਵਿਆ ਤਿਨ ਪਾਇਆ ਮਾਣ, ਜਿਨ੍ਹਾਂ ਨੇ ਵੀ ਉਹਨੂੰ ਗਾਵਿਆ ਹੀ ਸੁਣਿਆ ਉਹਨਾਂ ਮਾਣ ਵਡਿਆਈ ਜ਼ਰੂਰ ਪ੍ਰਾਪਤ ਕੀਤੀ ਹੈ, ਚਾਹੇ ਉਹ ਭਗਤ ਸਾਹਿਬਾਨ ਨੇ, ਚਾਹੇ ਉਹ ਭੱਟ ਸਾਹਿਬਾਨ ਨੇ, ਚਾਹੇ ਦੁਨੀਆਂ ਦੇ ਵਿੱਚ ਹਰ ਯੁੱਗ ਯੁੱਗ ਦੇ ਵਿੱਚ, ਹਰ ਸਮੇਂ ਸਮੇਂ ਦੇ ਵਿੱਚ ਆਉਣ ਵਾਲੇ ਰੱਬ ਦੇ ਸੇਵਕ ਨੇ। ਇਸ ਕਰਕੇ ਭਗਤ ਕਬੀਰ ਜੀ ਆਖਰੀ ਪੰਗਤੀਆਂ ਅੰਦਰ ਸਮਝਾਉਂਦੇ ਨੇ, ਕਹਿ ਕਬੀਰ ਸੋ ਭਰਮੈ ਨਾਹੀ, ਪਗ ਲਗ ਰਾਮ ਰਹਿ ਸਰਣਾਹੀ। ਭਗਤ ਜੀ ਆਖਰੀ ਪੰਗਤੀਆਂ ਅੰਦਰ ਸਮਝਾਉਂਦੇ, ਜੇ ਕੋਈ ਰੱਬ ਦਾ ਪਸਾਰਾ ਲੱਭਣ ਤੁਰ ਪਵੇਗਾ, ਉਹ ਭਟਕਦਿਆਂ ਭਟਕਦਿਆਂ ਆਪਣਾ ਜੀਵਨ
ਖਤਮ ਕਰ ਲਵੇਗਾ ਪਰ ਰੱਬ ਦੇ ਪੂਰਨਤਾ ਨੂੰ ਬਿਆਨ ਨਹੀਂ ਕਰ ਸਕਦਾ। ਪਰ ਜਿਹੜਾ ਪਰਮਾਤਮਾ ਦੇ ਸੇਵਕਾਂ ਦੀ ਸ਼ਰਨ ਵਿੱਚ ਚਲਿਆ ਜਾਵੇ ਉਹ ਕਦੀ ਵੀ ਭਟਕਣਾ ਦੇ ਵਿੱਚ ਨਹੀਂ ਪੈਂਦਾ, ਕਿਉਂਕਿ ਉਹਨੂੰ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਜਾ ਕੇ ਪਰਮਾਤਮਾ ਦੇ ਗੁਣਾਂ ਦਾ, ਉਹਦੀ ਹਸਤੀ ਦਾ ਪਤਾ ਲੱਗ ਜਾਂਦਾ ਹੈ ਕਿ ਉਸ ਮਾਲਕ ਨੂੰ ਮਿਲਣਾ ਕਿਵੇਂ ਆ, ਗਾਉਣਾ ਕਿਵੇਂ ਆ, ਉਹਦੇ ਗੁਣਾਂ ਦੇ ਨਾਲ ਸਾਂਝ ਕਿਵੇਂ ਹੋ ਸਕਦੀ ਹੈ, ਉਹ ਮਾਲਕ ਕਿੱਡੀ ਤਾਕਤ ਦਾ, ਕਿੱਡੇ ਪੈਮਾਨੇ ਦਾ ਮਾਲਕ ਹੈ ਉਹ। ਇਸ ਕਰਕੇ ਉਹ ਫਿਰ ਰੱਬ ਦੇ ਪਿਆਰੇ ਗੁਰਮੁਖਾਂ ਦੀ ਸੰਗਤ ਵਿੱਚ ਜਾ ਕੇ ਕਦੀ ਭਟਕਦੇ ਨਹੀਂ। ਕਹੋ ਕਬੀਰ ਸੋ ਭਰਮੈ ਨਾਹੀਂ, ਸੋ ਦਾ ਭਾਵ ਉਹ ਮਨੁੱਖ, ਕਹਿਣ ਲੱਗੇ ਉਹ ਮਨੁੱਖ ਕਦੀ ਵੀ ਭਟਕਣਾ ਦੇ ਵਿੱਚ ਨਹੀਂ ਪੈਂਦੇ। ਕਿਹੜੇ ਜੀ? ਪੱਗ ਲੱਗ ਰਾਮ ਰਹਿ ਸਰਨਾਹੀ, ਪੱਗ ਦਾ ਭਾਵ ਹੈ ਚਰਨ, ਪੈਰ। ਕਹਿੰਦੇ ਜਿਹੜੇ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਂਦੇ, ਪਰਮਾਤਮਾ ਦੀ ਸ਼ਰਨ ਨਾਲ ਜੁੜ ਜਾਂਦੇ ਨੇ ਗੁਰਮੁਖਾਂ ਦੀ ਸੰਗਤ ਦੇ ਰਾਹੀਂ, ਉਹ ਕਦੀ ਵੀ ਭਟਕਣਾ ਦੇ ਵਿੱਚ ਨਹੀਂ ਪੈਂਦੇ। ਉਹ ਕਦੀ ਇਸ ਜਿਰਾ ਵਿੱਚ ਨਹੀਂ ਪੈਂਦੇ ਕਿ ਅਸੀਂ ਰੱਬ ਦੇ ਰੂਪ ਨੂੰ ਬਿਆਨ ਕਰਨਾ ਹੈ, ਅਸੀਂ ਉਹਦੇ ਪਾਰਾਵਾਰ ਨੂੰ ਵੇਖਣਾ ਹੈ। ਸਗੋਂ ਉਹ ਇੱਕੋ ਹੀ ਗੱਲ ਕਹਿੰਦੇ ਨੇ ਕਿ ਜਿਹਵਾ ਏਕ ਕਵਨ ਗੁਣ ਕਹੀ ਹੈ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨ ਕਿਨਹੀ ਲਹੀ ਹੈ। ਸੋ ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਆਵਿਆ ਗਾਵਿਆ ਗੁਰੂ ਚਰਨਾਂ ਅੰਦਰ ਪ੍ਰਵਾਨ ਹੋ ਜਾਵੇ। ਅੱਜ ਦੇ ਬਚਨਾਂ ਦੁਆਰਾ ਭਗਤ ਕਬੀਰ ਜੀ ਸਾਨੂੰ ਇਹੀ ਸਮਝਾਉਂਦੇ ਨੇ ਕਿ ਭਾਈ ਉਹਦੇ ਅੰਤ ਲੱਭਣ ਦੇ ਵਿੱਚ ਹੀ ਜ਼ਿੰਦਗੀ ਨਾ ਬਤੀਤ ਕਰ ਦਈਏ, ਸਗੋਂ ਉਸ ਪਾਰਾਵਾਰ ਦੇ ਗੁਣ ਗਾ ਕੇ ਆਪਣੇ ਜੀਵਨ ਨੂੰ ਸਵਾਰ ਕੇ ਆਪਣੇ ਇਸ ਮਨੁੱਖਾ ਜੀਵਨ ਦੀ ਸਫਲਤਾ ਹਾਸਲ ਕਰੀਏ, ਜੋ ਸਾਡਾ ਮੁੱਖ ਮਕਸਦ ਹੈ ਸੰਸਾਰ ਵਿੱਚ ਆਉਣ ਦਾ। ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਰਸ ਪਿਓ ਹਰ ਕਾ ਨਾਮ ਅਖੈ ਨਿਧਿ ਪਿਓ ਅਪਿਓ ਹਰ ਨਾਮ ਅਖੈ ਨਿਧਿ ਚੌਹ ਜੁਗ ਗੁਰ ਸੇਵਾ ਕਰ ਫਲ ਲਈਅੰ

ਹਿੱਸਾ ਦੇਣਾ ਜੀ ਸਾਧ ਸੰਗਤ ਆਵੜ ਭਾਗੀ ਹੋ ਜੋ ਗੁਰੂ ਸਾਹਿਬ ਜੀ ਦੇ ਪਾਵਨ ਦਰਸ਼ਨ ਕਰਦੇ ਹੋਏ ਪਾਵਨ ਬਾਣੀ ਸ਼ਬਦ ਕੀਰਤਨ ਕਥਾ ਵਿਚਾਰਾਂ ਆਪ ਜੀ ਸਰਵਣ ਕਰਕੇ ਆਪਣੇ ਜਨਮ ਨੂੰ ਸਫਲਾ ਕਰ ਰਿਹਾ ਸੀ। ਗੁਰੂ ਸਾਹਿਬ ਜੀ ਕਿਰਪਾ ਕਰਨ ਸਭ ਦੀਆਂ ਆਗਮੀਆਂ ਪ੍ਰਵਾਨ ਕਰਨ, ਗੁਰਸਿੱਖੀ ਨਾਮ ਦਾਨ ਬਖਸ਼ਣ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਪ੍ਰਦਾਨ ਕਰਨ। ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ।

ਮਾਰੂ ਮਹੱਲਾ ਤੀਜਾ ਹਰ ਜੀਉ ਦਾਤਾ ਅਗਮ ਅਥਾਹਾ ਓਸ ਤਿਲ ਨਾ ਤਮਾਏ ਵੇ ਪਰਵਾਹਾ ਤਿਸਨੋ ਅਪੜ ਨਾ ਸਕੇ ਕੋਈ ਆਪੇ ਮੇਲ ਮਿਲਾਇੰਦਾ ਜੋ ਕਿਸ ਕਰੇ ਸੋ ਨਿਹਚੋ ਹੋਈ ਤਿਸ ਬਿਨ ਦਾਤਾ ਅਵਰ ਨ ਕੋਈ ਜਿਸਨੋ ਨਾਮ ਉਦਾਨ ਕਰੇ ਸੋ ਪਾਏ ਗੁਰਸਬਦੀ ਮੇਲਾਇੰਦਾ ਚਾਉ ਦਹਿ ਭਾਵਣ ਤੇਰੇ ਹਟ ਨਾ ਲੇ ਸਤ ਗੁਰਾ ਦਿਖਾਏ ਅੰਤਰ ਨਾਲੇ ਨਾਵੇ ਕਾ ਵਪਾਰੀ ਹੋਵੇ ਗੁਰਸਬਦੀ ਕੋ ਪਾਏਂਦਾ ਸਤਿਗੁਰ ਸੇਵੈ ਸਹਿਜ ਆਨੰਦਾ ਹਿਰਦੇ ਆਏ ਬੂਠਾ ਗੋਵਿੰਦਾ

ਦੁੱਖ ਸੁਭਾਇਆ। ਮੱਥੇ ਕਾਲੇ ਮਹਿਲ ਨ ਪਾਵੈ, ਦੁੱਖ ਹੀ ਵਿੱਚ ਦੁੱਖ ਪਾਇੰਦਾ। ਸਤਿਗੁਰ ਸੇਵੈ ਸੇਵੜ ਪਾਗੀ, ਸਹਿਜ ਪਾਏ ਸੱਚੀ ਲਿਵ ਲਾਗੀ। ਸੱਚੋ ਸੱਚ ਕਮਾਵੈ, ਸਦ ਹੀ ਸੱਚੈ ਮੇਲ ਮਿਲਾਇੰਦਾ। ਜਿਸ ਨੂੰ ਸੱਚਾ ਦੇ ਸੋ ਪਾਏ, ਅੰਤਰ ਸਾਚ ਪਰਮ ਚੁਕਾਏ। ਸੱਚ ਸੱਚੇ ਕਾਇ ਆਪੇ ਦਾਤਾ, ਜਿਸ ਦੇਵੈ ਸੋ ਸੱਚ ਪਾਇੰਦਾ। ਆਪੇ ਕਰਤਾ ਸਭਨਾ ਕਾ ਸੋਈ, ਜਿਸਨੂੰ ਆਪ ਬਜਾਏ ਬੂਜੇ ਕੋਈ। ਆਪੇ ਬਖਸ਼ੈ ਦੇ ਵਡਿਆਈ, ਆਪੇ ਮੇਲ ਮਿਲਾਇੰਦਾ। ਹਉਮੈ ਕਰਦਿਆ ਜਨਮ ਗਵਾਇਆ, ਅੱਗੇ ਮੋਹ ਨਾ ਚੂਕੇ ਮਾਇਆ। ਅੱਗੇ ਜਮਕਾਲ ਲੇਖਾ ਲੇਵੈ, ਜਿਉ ਤਿਲ ਕਹਾਣੀ ਪੀੜਾਇੰਦਾ। ਪੂਰੇ ਭਾਗ ਗੁਰਸੇਵਾ ਹੋਈ, ਨਦਰ ਕਰੇ ਤਾਂ ਸੇਵੇ ਕੋਈ। ਜਮਕਾਲ ਤੇ ਸਭ ਨੇੜ ਨਾ ਆਵੇ, ਮਹਿਲ ਸੱਚੈ ਸੁਖ ਪਾਇੰਦਾ। ਤਿੰਨ ਸੁਖ ਪਾਇਆ ਜੋਤ ਪਾਏ, ਪੂਰੇ ਭਾਗ ਗੁਰਸੇਵਾ ਲਾਏ। ਤੇਰੇ ਹੱਥ ਹੈ ਸਭ ਵਡਿਆਈ, ਜਿਸ ਦੇਵ ਹੈ ਸੋ ਪਾਏਂਦਾ। ਅੰਦਰ ਪ੍ਰਗਾਸ ਗੁਰੂ ਤੇ ਪਾਏ, ਨਾਮ ਪਦਾਰਥ ਮਨ ਵਸਾਏ। ਗਿਆਨ ਰਤਨ ਸਦਾ ਘੱਟ ਚਾਨਣ,

ਨਦਰ ਨ ਆਵੈ। ਜਮਦਾਰ ਬਾਦਾ ਦੁਖ ਪਾਏ ਦਾਉ, ਬਿਨ ਸਤਿਗੁਰ ਸੇਵੈ ਮੁਕਤ ਨਾ ਹੋਈ। ਗਿਆਨੀ ਧਿਆਨੀ ਪੂਛੋ ਕੋਈ, ਸਤਿਗੁਰ ਸੇਵੈ ਤਿਸ ਮਿਲੇ ਵਡਿਆਈ। ਇੰਦਰ ਸੱਚੈ ਸੋਭਾ ਪਾਏ ਦਾ, ਸਤਿਗੁਰ ਨੂੰ ਸੇਵੈ ਤਿਸ ਆਪ ਮਿਲਾਏ। ਮਮਤਾ ਕਾਟ ਸੱਚ ਲੈ ਬੁਲਾਏ, ਸਦਾ ਸਾਚਾ ਵਣਜੇ ਵਾਪਾਰੀ। ਨਾਮੋ ਲਾਹਾ ਪਾਏ ਦਾ, ਆਪੇ ਕਰੇ ਕਰਾਏ ਕਰਤਾ। ਸ਼ਬਦ ਮਰੇ ਸੋਈ ਜਨ ਮੁਕਤਾ, ਨਾਨਕ ਨਾਮ ਵਸੈ ਮਨ ਅੰਤਰ। ਨਮ ਨਾਮ ਧਿਆਏ ਦਾ ਮਾਰੂ, ਮਹੱਲਾ ਤੀਜਾ ਜੋ ਤੁਧ ਕਰਨਾ। ਸੋ ਕਰ ਪਾਇਆ ਭਾਣੇ ਵਿੱਚ ਕੋ ਵਿਰਲਾ ਆਇਆ। ਭਾਣਾ ਮੰਨੇ ਸੋ ਸੁਖ ਪਾਏ, ਭਾਣੇ ਵਿੱਚ ਸੁਖ ਪਾਏ ਦਾ। ਗੁਰਮੁਖ ਤੇਰਾ ਭਾਣਾ ਪਾਵੇ, ਸਹਿਜ ਹੀ ਸੁਖ ਸੱਚ ਕਮਾਵੇ। ਭਾਣੇ ਨੂੰ ਲੋਚੇ ਬਹੁ ਤੇਰੀ, ਆਪਣਾ ਭਾਣਾ ਆਪ ਮਨਾਏ ਦਾ। ਤੇਰਾ ਭਾਣਾ ਮੰਨੇ ਸੋ ਮਿਲੇ ਤੁਧੇ ਆਏ, ਜਿਸ ਭਾਣਾ ਭਾਵੈ ਸੋ ਤੁਝੇ ਸਮਾਏ। ਭਾਣੇ ਵਿੱਚ ਵੱਡੀ ਵਡਿਆਈ, ਭਾਣਾ ਕਿਸੇ ਕਰਾਏ ਦਾ। ਜਾਂ ਤਿਸ ਭਾਵੈ ਤਾਂ ਗੁਰੂ ਮਿਲਾਏ, ਗੁਰਮੁਖ ਨਾਮ ਪਦਾਰਥ ਪਾਏ। ਤੁਧ ਆਪਣੇ ਭਾਣੇ ਸਭ ਸ੍ਰਿਸ਼ਟਿ ਉਪਾਈ, ਜਿਸ ਨੂੰ ਭਾਣਾ ਦੇਹੇ ਇਸ ਭਾਏ ਦਾ। ਮਨ ਮੁਖਿਅੰਦ ਕਰੇ ਚਤਰਾਈ, ਭਾਣਾ ਨਾ ਮੰਨੇ ਬਹੁਤ ਦੁੱਖ ਪਾਏ। ਭਰਮੇ ਭੁੱਲਾ ਆਵੇ ਜਾਏ, ਕਰ ਮਹਿਲ ਨਾ ਕਬ ਹੂੰ ਪਾਏ ਦਾ। ਸਤਿਗੁਰ ਮੇਲੇ ਦੇ ਵਡਿਆਈ, ਸਤਿਗੁਰ ਕੀ ਸੇਵਾ ਧੁਰ ਫੁਰਮਾਈ। ਸਤਿਗੁਰ ਸੇਵੇ ਤਾਂ ਨਾਮ ਪਾਏ, ਨਾਮੇ ਹੀ ਸੁਖ ਪਾਏ ਦਾ। ਸਭ ਨਾਮ ਹੋਂ ਉਪਜੈ, ਨਾਮ ਹੋਂ ਸੀਜੈ। ਗੁਰ ਕਿਰਪਾ ਤੇ ਮੰਤਨ ਪੀਜੇ, ਰਸਨਾ ਨਾਮ ਧਿਆਏ ਰਸ ਪੀਜੈ। ਰਸ ਹੀ ਤੇ ਰਸ ਪਾਏ ਦਾ, ਮਹਿਲ ਅੰਦਰ ਮਹਿਲ ਕੋ ਪਾਏ। ਗੁਰ ਕਹਿ ਸ਼ਬਦ ਸੱਚ ਚਿਤ ਲਾਏ, ਜਿਸ ਨੂੰ ਸੱਚ ਦੇ ਸੋਈ ਸੱਚ ਪਾਏ। ਸੱਚੇ ਸੱਚ ਮਿਲਾਏ ਦਾ, ਨਾਮ ਵਿਸਾਰ ਮਨ ਤਨ ਦੁੱਖ ਪਾਇਆ। ਉਹ ਮਾਇਆ ਮੋਸਾ ਰੋਖ ਮਾਇਆ, ਉਹ ਬਿਰਨਾਵੇ ਮਨ ਤਨ ਹੈ ਕੁਸ਼ਟੀ। ਨਰਕੇ ਵਾਸਾ ਪਾਏ ਦਾ, ਨਾਮ ਰਤੇ ਤਨ ਨਿਰਮਲ ਦੇਹਾ। ਨਿਰਮਲ ਹੰਸਾ ਸਦਾ ਸੁਖ ਨੇਹਾ,

ਤੋਟਾ ਸੰਸਾਰਾ ਨਾਂਗੋ ਆਇਆ ਨਾਂਗੋ ਜਾਸੀ ਬਿਨ ਨਾਵੇ ਦੁੱਖ ਪਾਏਂਦਾ ਜਿਸਨੋ ਨਾਮ ਦੇ ਸੋ ਪਾਏ ਗੁਰ ਕੈ ਸ਼ਬਦ ਹਰ ਮਨ ਵਸਾਏ ਗੁਰ ਕਿਰਪਾ ਤੇ ਨਾਮ ਵਸਿਆ ਘਟ ਅੰਤਰ ਨਾਮੋ ਨਾਮ ਧਿਆਏਂਦਾ ਨਾਵੇ ਨੋ ਲੋਚਾ ਜੇਤੀ ਸਵ ਆਈ ਨਾਉ ਤਿੰਨਾ ਮਿਲੈ ਤੁਰ ਪੁਰਬ ਕਮਾਈ ਜਿੰਨੀ ਨਾਉ ਪਾਇਆ ਸੇਵੜ ਪਾਂਗੀ ਗੁਰ ਕੈ ਸ਼ਬਦ ਮਿਲਾਏਂਦਾ

ਸਭ ਪਾਇਦਾ। ਅੰਤਰ ਘਰ ਬੰਕੇ ਥਾਨ ਸੁਹਾਇਆ, ਗੁਰਮੁਖ ਵਿਰਲਾ ਕਿਣੇ ਥਾਨ ਪਾਇਆ। ਇਤ ਸਾਥ ਨਿਭ ਹੈ ਸਲਾਹੇ, ਸੱਚੇ ਹਰ ਸੱਚਾ ਮਨ ਵਸਾਇਦਾ। ਮੇਰਾ ਕਰਤ ਇਕ ਬਣਤ ਬਣਾਈ, ਇਸ ਦੇਹੀ ਵਿੱਚ ਸਭ ਵੱਥ ਪਾਈ। ਨਾਨਕ ਨਾਮ ਵਣਜੇ ਰੰਗ ਰਾਤਾ, ਗੁਰਮੁਖੋ ਨਾਮ ਪਾਇਦਾ। ਮਾਰੂ ਮਹੱਲਾ ਤੀਜਾ, ਕਾਇਆਓ ਕੰਚਨ ਆਓ ਸਬਦ ਵਿਚਾਰਾਓ, ਤਿੱਥੇ ਹਰ ਵਸੈ ਜਿਸਦਾ ਅੰਤ ਨ ਪਾਰਾ। ਵਾਰ ਅਨੰਦਨ ਹਾਰੋ ਸੇਵ ਹੋ, ਸੱਚੀ ਬਾਣੀ ਹਰ ਜੀਓ ਸਬਦ ਮਿਲਾਏਂਦਾ। ਹਰ ਚੇਤੇ ਤਿਨ ਬਲਿਹਾਰੇ ਜਾਓ, ਗੁਰ ਕੈ ਸ਼ਬਦ ਆਓ ਤਿਨ ਮੇਲ ਮਿਲਾਓ। ਤਿਨ ਕੀ ਧੂੜ ਲਾਈ ਮੁਖ ਮਸਤਕ, ਸਤ ਸੰਗਤ ਬਹਿ ਗੁਣ ਗਾਏਂਦਾ।

ਨਾਮ ਸਮਾਏ ਦਾ ਸੋ ਜਨ ਸਾਚਾ ਜੇ ਅੰਤਰ ਭਾਲੈ ਗੁਰ ਕੈ ਸ਼ਬਦ ਹਰ ਨਦਰ ਨਿਹਾਲੈ ਗਿਆਨ ਅੰਜਣ ਪਾਏ ਗੁਰ ਸ਼ਬਦੀ ਨਦਰੀ ਨਦਰ ਮਿਲਾਏ ਦਾ ਵੱਡਾ ਭਾਗ ਇਹੋ ਸਰੀਰ ਪਾਇਆ ਮਾਨਸ ਜਨਮ ਸ਼ਬਦ ਚਿਤ ਲਾਇਆ ਬਿਨ ਸ਼ਬਦ ਸਭ ਅੰਧ ਅੰਧੇਰਾ ਗੁਰਮੁਖ ਕਿਸੇ ਬੁਝਾਏ ਦਾ

ਖਿਸਿਆ ਪਛਤਾਏਂਦਾ। ਗੁਰ ਕੈ ਸ਼ਬਦ ਪਵਿੱਤਰ ਸਰੀਰਾ ਉਤੇ ਸਵਿੱਚ ਵਸੈ ਸਚ ਗੁਣੀ ਗਹੀਰਾ ਸਚੋ ਸਚ ਵੇਖੇ ਸਭ ਥਾਈ ਸਚ ਸੁਣ ਮਨ ਵਸਾਏਂਦਾ। ਹਉਮੈ ਗਣਤੈ ਗੁਰੁ ਸ਼ਬਦ ਨਿਵਾਰੇ ਹਰ ਜੀਓ ਹਿਰਦੈ ਰੱਖੋ ਉਰਤਾਰੇ। ਗੁਰ ਕੈ ਸ਼ਬਦ ਸਦਾ ਸਲਾਹੇ ਮਿਲ ਸਾਚੇ ਸੁਖ ਪਾਏਂਦਾ ਸੋ ਚੇਤੈ ਜਿਸ ਆਪ ਚੇਤਾਏ। ਗੁਰ ਕੈ ਸ਼ਬਦ ਵਸੈ ਮਨ ਆਏ ਆਪੇ ਵੇਖੇ ਆਪੇ ਬੂਝੇ ਆਪੇ ਆਪ ਸਮਾਏਂਦਾ ਜਿਨ ਮਨ ਵਿੱਚ ਵੱਥ ਪਾਈ ਸੋਈ ਜਾਣੇ। ਗੁਰ ਕੈ ਸ਼ਬਦ ਆਪ ਪਛਾਣੇ ਆਪ ਪਛਾਣੇ ਸੋਈ ਜਨ ਨਿਰਮਲਾ ਬਾਣੀ ਸ਼ਬਦ ਸੁਣਾਏਂਦਾ ਇਹ ਕਾਇਆ ਪਵਿੱਤ ਹੈ ਸਰੀਰ। ਗੁਰ ਸ਼ਬਦੀ ਚੇਤੇ ਗੁਣੀ ਗਹੀਰ ਅਨ ਦਿਨ ਗੁਣ ਗਾਵੇ ਰੰਗ ਰਾਤਾ ਗੁਣ ਕਹਿ ਗੁਣੀ ਸਮਾਏਂਦਾ। ਇਹੋ ਸਰੀਰ ਸਭ ਮੂਲ ਹੈ ਮਾਇਆ ਦੂਜੇ ਭਾਏ ਪਰਮ ਭੁਲਾਇਆ ਹਰ ਨਾਂ ਚੇਤਾ ਸਦਾ ਦੁੱਖ ਪਾਏ ਬਿਨ ਹਰ ਚੇਤਾ ਦੁੱਖ ਪਾਏ ਦਾ ਜੇ ਸਤਿਗੁਰੁ ਸੇਵੈ ਸੋ ਪ੍ਰਵਾਨੁ ਕਾਇਆ ਹੰਸ ਨਿਰਮਲ ਦਰ ਸੱਚੇ ਜਾਣ ਹਰ ਸੇਵੇ ਹਰ ਮਨ ਵਸਾਏ ਸੋਹੇ ਹਰ ਗੁਣ ਗਾਏਂਦਾ ਬਿਨ ਭਾਗਾ ਗੁਰੁ ਸੇਵਿਆ ਨਾ ਜਾਏ ਮਨ ਮੁਖ ਭੁੱਲੇ ਮੋਏ ਬਿਲ ਲਾਏ ਜਿਨ ਕੋ ਨਦਰਾ ਹੋਵੈ ਗੁਰ ਕੇਰੀ ਹਰ ਜੀਉ ਆਪ ਮਿਲਾਏਂਦਾ ਓ ਕਾਇਆ ਕੋਟ ਪੱਕੇ ਹਟਨਾ ਲੈ ਗੁਰਮੁਖ ਲੇਵੈ ਵਸਤ ਸਮਾਲੈ ਹਰ ਕਾ ਨਾਮ ਧਿਆਏ ਦਿਨ ਰਾਤੀ ਉਤਮ ਪਦਵੀ ਪਾਏ ਦਾ ਆਪੇ ਸੱਚਾ ਹੈ ਸੁਖ ਦਾਤਾ ਪੂਰੇ ਗੁਰ ਕੈ ਸ਼ਬਦ ਪਛਾਤਾ ਨਾਨਕ ਨਾਮ ਸਲਾਹੇ ਸਾਚਾ ਪੂਰੇ ਭਾਗ ਕੋ ਪਾਏਂਦਾ। ਮਾਰੂ ਮਹਲਾ ਤੀਜਾ ਨਿਰੰਕਾਰ ਆਕਾਰ ਉਪਾਇਆ ਮਾਇਆ ਮੋਹ ਹੁਕਮ ਬਣਾਇਆ ਆਪੇ ਖੇਲ ਕਰੇ ਸਭ ਕਰਤਾ ਸੁਣ ਸਾਚਾ ਮਨ ਵਸਾਏਂਦਾ। ਮਾਇਆ ਮਾਈ ਤ੍ਰੈ ਗੁਣ ਪਰਸੂਤ ਜਮਾਇਆ ਉਚਾਰੇ ਬੇਦ ਬ੍ਰਹਮੇ ਨੂੰ ਫੁਰਮਾਇਆ ਵਰੇ ਮਹਾਂਵਾਰ ਤਿੱਤੀ ਕਰੇ ਸਜਗ ਮੈਂ ਸੂਜੀ ਪਾਏਂਦਾ। ਗੁਰ ਸੇਵਾ ਤੇ ਕਰਨੀ ਸਾਰ ਰਾਮ ਨਾਮ ਰਾਖੋ ਉਰਤ ਹਰ ਗੁਰਬਾਣੀ ਵਰਤੀ ਜਾਗੇ ਅੰਤਰ ਇਸ ਬਾਣੀ ਤੇ ਹਰ ਨਾਮ ਪਾਏਂਦਾ। ਵੇਦ ਪੜੈ ਅਨਦਨਵਾਦ ਸੰਭਾਲੈ ਨਾਮ ਨ ਚੇਤੈ ਬੱਧਾ ਜਮ ਕਾਲੈ ਦੂਜੇ ਪਾਏ ਸਦਾ ਦੁੱਖ ਪਾਏ ਤ੍ਰੈ ਗੁਣ ਭਰਮ ਭੁਲਾਏਂਦਾ। ਗੁਰਮੁਖੇ ਕਿਸ ਸਿਉਂ ਲਿਵ ਲਾਏ ਤਿਰ ਬਿੰਦ ਮਨਸਾ ਮਨਹਿ ਸਮਾਏ ਸਾਚੇ ਸ਼ਬਦ ਸਦਾ ਹੈ ਮੁਕਤਾ ਮਾਇਆ ਮੋਹ ਚੁਕਾਏਂਦਾ। ਜੋ ਤੁਰ ਰਾਤੇ ਸੇ ਹੁਣ ਰਾਤੈ ਗੁਰਪ੍ਰਸਾਦੀ ਸਹਿਜੇ ਮਾਤੇ ਸਤਿਗੁਰ ਸੇਵ ਸਦਾ ਪ੍ਰਭ ਪਾਇਆ ਆਪੇ ਆਪ ਮਿਲਾਏਂਦਾ। ਮਾਇਆ ਮੋਹ ਭਰਮ ਨ ਪਾਏ ਦੂਜੇ ਪਾਏ ਲੱਗਾ ਦੁੱਖ ਪਾਏ ਸੂਹਾ ਰੰਗ ਦਿਨ ਥੋੜੇ ਹੋਵੇ ਇਸ ਜਾਂਦਾ ਬਿਲਮ ਨਾ ਲਾਏਂਦਾ। ਇਹੋ ਮਨ ਭੈ ਭਾਏ ਰੰਗਾਏ ਇਤ ਰੰਗ ਸਾਚੇ ਮਾਹੇ ਸਮਾਏ ਪੂਰੇ ਭਾਗ ਕੋਇਹੋ ਰੰਗ ਪਾਏ ਗੁਰਮਤੀ ਰੰਗ ਚੜ੍ਹਾਏਂਦਾ। ਮਨਮੁਖ ਬਹੁਤ ਕਰੇ ਅਭਿਮਾਨ ਦਰੰਗੇ ਕਬ ਹੀ ਨਾ ਪਾਵੇ ਮਾਨ ਦੂਜੇ ਲਾਗੇ ਜਨਮ ਗਵਾਇਆ ਬਿਨ ਬੂਜੈ ਦੁੱਖ ਪਾਏਂਦਾ। ਮੇਰੇ ਪ੍ਰਭ ਅੰਦਰ ਆਪ ਲੁਕਾਇਆ ਗੁਰਪ੍ਰਸਾਦੀ ਹਰ ਮਿਲੇ ਮਿਲਾਇਆ ਸੱਚਾ ਪ੍ਰਭ ਸੱਚਾ ਵਪਾਰਾ ਨਾਮ ਅਮੋਲਕ ਪਾਏਂਦਾ। ਇਸ ਕਾਇਆ ਕੀ ਕੀਮਤ ਕਿਨੇ ਨਾ ਪਾਈ ਮੇਰਾ ਠਾਕੁਰ ਇਹ ਬਣਤ ਬਣਾਈ। ਗੁਰਮੁਖ ਹੋਵੈ ਸੋ ਕਾਇਆ ਸੋਧੇ ਆਪ ਹੈ ਆਪ ਮਿਲਾਏਂਦਾ। ਉਹ ਕਾਇਆ ਵਿੱਚ ਤੋਟਾ ਉਹ ਕਾਇਆ ਵਿੱਚ ਲਾਹਾ ਗੁਰਮੁਖ ਜੇ ਬੇਪਰਵਾਹ ਗੁਰਮੁਖ ਵਣਜ ਸਦਾ ਸੁਖ ਪਾਏ ਸਹਿਜੇ ਸਹਿਜ ਮਿਲਾਏਂਦਾ। ਸੱਚਾ ਮਹਿਲ ਸੱਚੇ ਭੰਡਾਰਾ ਆਪੇ ਦੇਵੇ ਦੇਵਨਹਾਰਾ ਗੁਰਮੁਖ ਸਲਾਹੇ ਸੁਖ ਦਾਤਾ ਮਨ ਮੇਲੇ ਕੀਮਤ ਪਾਏਂਦਾ। ਉਹ ਕਾਇਆ ਵਿੱਚ ਵਸਤਾ ਕੀਮਤ ਨਹੀਂ ਪਾਈ ਗੁਰਮੁਖ ਆਪੇ ਦੇ ਵਡਿਆਈ ਜਿਸ ਦਾ ਹੱਟ ਸੋਈ ਵੱਥ ਜਾਣੈ ਗੁਰਮੁਖ ਦੇ ਨਾਂ ਪਛੋਤਾਏਂਦਾ। ਹਰ ਜੀਉ ਸਭ ਮੈਂ ਰਿਹਾ ਸਮਾਈ ਗੁਰਪ੍ਰਸਾਦੀ ਪਾਇਆ ਜਾਈ ਆਪੇ ਮੇਲ ਮਿਲਾਏ ਆਪੇ ਸਬਦੇ ਸਹਿਜ ਸਮਾਏਂਦਾ। ਆਪੇ ਸੱਚਾ ਸ਼ਬਦ ਮਿਲਾਏ ਸ਼ਬਦੇ ਵਿੱਚੋਂ ਪਰਮ ਚੁਕਾਏ ਨਾਨਕ ਨਾਮ ਮਿਲੈ ਵਡਿਆਈ ਨਾਮੇ ਹੀ ਸੁਖ ਪਾਏਂਦਾ। ਮਾਰੂ ਮਹੱਲਾ ਤੀਜਾ
ਅਗਮ ਅਗੋਚਰ ਵੇ ਪਰਵਾਹੇ ਆਪੇ ਮਿਹਰਵਾਨ ਅਗਮ ਅਥਾਹੇ ਅਪੜ ਕੋਇ ਨਾ ਸਕੇ ਤਿਸ ਨੂੰ ਗੁਰਸਬ ਦੀ ਮੇਲਾਇਆ ਤੁਧਨੋ ਸੇਵੈ ਜੋ ਤੁਧ ਭਾਵੈ ਗੁਰ ਕੈ ਸ਼ਬਦ ਸਚ ਸਮਾਵੈ ਅਨੰਦਨ ਗੁਣ ਰਵੈ ਦਿਨ ਰਾਤੀ ਰਸਨ ਹਰ ਰਸ ਭਾਇਆ ਸ਼ਬਦ ਮਰੈ ਸੇ ਮਰਨ ਸੁਵਾਰ ਹੈ ਹਰ ਕੇ ਗੁਣ ਹਿਰਦੇ ਉਰ ਧਾਰ ਹੈ ਜਨਮ ਸਫਲ ਹਰ ਚਰਨੀ ਲਾਗੇ ਦੂਜਾ ਭਾਉ ਚੁਕਾਇਆ ਹਰ ਜੀਓ ਮੇਲੇ ਆਪ ਮਿਲਾਏ ਗੁਰ ਕੈ ਸ਼ਬਦ ਆਪ

ਸਮਾਇਆ। ਐਸਾ ਜਗ ਮਹਿ ਮੋਹ ਹੈ ਪਸਾਰਾ, ਮਨ ਮੁਖ ਅਗਿਆਨੀ ਅੰਧ ਅੰਧਾਰਾ। ਧੰਦੇ ਧਾਵਤ ਜਨਮ ਗਵਾਇਓ, ਬਿਨਾਵੈ ਦੁਖ ਪਾਇਓ, ਕਰਮ ਹੋਵੈ ਤਾਂ ਸਤਿਗੁਰ ਪਾਏ।

ਧਿਆਇ ਜਤ ਸਤ ਸੰਯਮ ਜੇ ਸਚ ਕਮਾਵੈ ਇਹੋ ਮਨ ਨਿਰਮਲ ਜੇ ਹਰ ਗੁਣ ਗਾਵੈ ਇਸ ਬਿਖਮੈ ਅੰਮ੍ਰਿਤ ਪ੍ਰਾਪਤ ਹੋਵੇ ਹਰ ਜੀਉ ਮੇਰੇ ਪਾਇਆ ਜਿਸਨੂੰ ਬਜਾਏ ਸੋਈ ਬੂਜਾਏ ਹਰ ਗੁਣ ਗਾਵੇ ਅੰਦਰ ਸੂਜੈ ਹਉਮੈ ਮੇਰਾ ਠਾਕੁਰ ਹਾਇ ਸਹਿਜ ਹੀ ਸਚ ਪਾਇਆ।

ਤੀਜਾ ਨਦਰੀ ਭਗਤਾਂ ਲਹੋ ਮਿਲਾਏ ਭਗਤ ਸਲਾਹਨ ਸਦਾ ਲਿਵ ਲਾਏ ਤਉ ਸਰਨਾਈ ਬਰੇ ਕਰਤੇ ਆਪੇ ਮੇਲ ਮਿਲਾਇਆ।

ਸੱਚੀ ਸਿਉ ਚੇਤ ਲਾਇਆ। ਹਉਮੈ ਵਿੱਚ ਸਦ ਜਲੇ ਸਰੀਰਾ ਕਰਮ ਹੋਵੇ, ਭੇਟੇ ਗੁਰੂ ਪੂਰਾ ਅੰਤਰ ਅਗਿਆਨ ਸ਼ਬਦ ਬੁਝਾਏ, ਸਤਿਗੁਰੂ ਤੇ ਸੁਖ ਪਾਇਆ। ਮਨਮੁਖੇ ਅੰਧਾ ਅੰਧ ਕੁਮਾਏ, ਬਹੁ ਸੰਕਟ ਜੋਨੀ ਪਰਮਾਏ, ਜਮ ਕਾ ਜੇਵੜਾ ਕਦੇ ਨਾ ਕੱਟ, ਅੰਤੇ ਬਹੁ ਦੁੱਖ ਪਾਇਆ। ਆਵਣ ਜਾਣਾ ਸ਼ਬਦ ਨਿਵਾਰੇ, ਸੱਚ ਨਾਮ ਰੱਖੈ ਔਰ ਤਾਰੇ, ਗੁਰ ਕੇ ਸ਼ਬਦ ਮਰੈ ਮਨ ਮਾਰੇ, ਹਉਮੈ ਜਾਇ ਸਮਾਇਆ। ਆਵਣ ਜਾਣਾ ਪਰਜ ਵਿਗੋਈ, ਬਿਨ ਸਤ ਗੁਰ ਥਿਰ ਕੋਏ ਨਾ ਹੋਈ, ਅੰਤਰ ਜੋਤ ਸ਼ਬਦ ਸੁਖ ਵਸਿਆ, ਜੋਤੀ ਜੋਤ ਮਿਲਾਇਆ। ਪੰਚ ਦੂਤ ਚਿਤ ਵਹਿ ਵੇਕਾਰਾ, ਮਾਇਆ ਮੋਹ ਕਾ ਇਹੋ ਪਾਸਾਰਾ। ਸਤਿਗੁਰੂ

ਸੋ ਮਾਇਆ ਘਰੇ ਅੰਦਰ ਕੋ ਘਰ ਪਾਏ ਗੁਰ ਕੈ ਸਬਦੇ ਸਹਿਜ ਸੁ ਪਾਏ ਉਤੇ ਸੋਗ ਵਿਯੋਗ ਨਾ ਵਿਆਪੈ ਸਹਿਜੇ ਸਹਿਜ ਸੁਮਾਇਆ ਦੂਜੇ ਪਾਏ ਦੁਸ਼ਟਾਂ ਕਾ ਵਾਸਾ ਭਾਉਂਦੇ ਫਿਰੈ ਬਹੁ ਮੋਹ ਪਿਆਸਾ ਕੋ ਸੰਗਤ ਬਹੈ ਸਦਾ ਦੁੱਖ ਪਾਵ ਹੈ ਦੁੱਖੋ ਦੁੱਖ ਕਮਾਇਆ ਸਤਿਗੁਰ ਬਾਜੋ ਸੰਗਤ ਨਾ ਹੋਈ ਬਿਨ ਸਬਦੇ ਪਾਰ ਨ ਪਾਏ ਕੋਈ ਸਹਿਜ ਗੁਣ ਰਵੈ ਦਿਨ ਰਾਤੀ ਜੋਤੀ ਜੋਤ ਮਿਲਾਇਆ ਕਾਇਆ ਬਿਰਖ ਪੰਖੀ ਵਿੱਚ ਵਾਸਾ ਅੰਮ੍ਰਿਤ ਚੁਗੈ ਗੁਰ ਸ਼ਬਦ ਨਿਵਾਸਾ

ਰਾਮਾ ਮਰਿਆ ਭਾਗੇ। ਨਾਨਕ ਤਿਨਕੀ ਫਿਰ ਗਤ ਹੋਵਾ, ਜੇ ਗੁਰਮੁਖ ਰਹੇ ਸਰਨਾਈ ਹੈ। ਗੁਰਮੁਖ ਪ੍ਰੀਤ ਸਦਾ ਹੈ ਸਾਚੀ, ਸਤਿਗੁਰ ਤੇ ਮੰਗੋ ਨਾਮ ਅਜਾਚੀ। ਹੋ ਦਿਆਲ ਕਿਰਪਾ ਕਰ ਹਰ ਜੀਓ, ਰੱਖ ਲੇਵੋ ਗੁਰ ਸਰਨਾਈ ਹੈ। ਅੰਮ੍ਰਿਤ ਰਸ ਸਤਿਗੁਰੂ ਚੁਆਓ, ਦਸਵੇਂ ਦੁਆਰ ਪ੍ਰਗਟ ਹੋਏ ਆਇਓ। ਤੈ ਅਨਹਦ ਸ਼ਬਦ ਵਜੈ ਤੁਨ ਬਾਣੀ, ਸਹਿਜੇ ਸਹਿਜ ਸਮਾਈ ਹੈ। ਜਿਨ ਕੋ ਕਰਤਾ ਤੁਰ ਲਿਖ ਪਾਈ, ਅਨ ਦਿਨ ਗੁਰ ਗੁਰ ਕਰਤ ਵਿਹਾਈ। ਬਿਨ ਸਤਿਗੁਰ ਕੋ ਸੀਜੇ ਨਾਹੀ, ਗੁਰ ਚਰਨੀ ਚਿਤ ਲਾਈ ਹੈ। ਜੇ ਸੁਭਾਵੈ ਤਿਸੇ ਆਪੇ ਦੇ, ਗੁਰਮੁਖ ਨਾਮ ਪਦਾਰਥ ਲੇ। ਆਪੇ ਕਿਰਪਾ ਕਰੇ ਨਾਮ ਦੇਵੈ, ਨਾਨਕ ਨਾਮ ਸਮਾਈ ਹੈ। ਗਿਆਨ ਰਤਨ ਮਨ ਪ੍ਰਗਟ ਭਇਆ, ਨਾਮ ਪਦਾਰਥ ਸਹਿਜੇ ਲਾਇਆ। ਇਹ ਵਡਿਆਈ ਗੁਰ ਤੇ ਪਾਈ, ਸਤਿਗੁਰ ਕਉ ਸਦ ਬਲ ਜਾਈ ਹੈ। ਪ੍ਰਗਟਿਆ ਸੂਰ ਨਿਸ ਮਿਟਿਆ ਅੰਧਿਆਰਾ, ਅਗਿਆਨ ਮਿਟਿਆ ਗੁਰਤਨ ਅਪਾਰਾ। ਸਤਿਗੁਰ ਗਿਆਨ ਰਤਨ ਅਤ ਭਾਰੀ, ਕਰਮ ਮਿਲੈ ਸੁਖ ਪਾਈ ਹੈ। ਗੁਰਮੁਖ ਨਾਮ ਪ੍ਰਗਟੀ ਹੈ ਸੋਏ, ਚਹੋ ਜੁਗ ਨਿਰਮਲ ਹਸਾ ਲੋਏ। ਨਾਮੇ ਨਾਮ ਰਤੇ ਸੁਖ ਪਾਇਆ, ਨਾਮ ਰਹਾ ਲੇਵ ਲਾਈ ਹੈ।

ਗੁਰਮੁਖ ਹਰ ਨਾਮ ਆਖ ਵਖਾਣੀ। ਹਰ ਹਰ ਕਰਤਾ ਸਦਾ ਮਨ ਬਿਕਸੈ, ਹਰ ਚਰਨੀ ਮਨ ਲਾਈ ਹੈ। ਹਮ ਮੂਰਖ ਅਗਿਆਨ ਗਿਆਨ ਕਿਸ ਨਾਈ, ਸਤਿਗੁਰੂ ਤੇ ਸਮਝ ਪੜੀ ਮਨ ਮਾਹੀ। ਉਹ ਦਿਆਲ ਕਿਰਪਾ ਕਰ ਹਰ ਜੀਓ, ਸਤਿਗੁਰ ਕੀ ਸੇਵਾ ਲਾਈ ਹੈ। ਜਿਨ ਸਤਿਗੁਰ ਜਾਤਾ ਤਿਨੇਕ ਪਛਾਤਾ, ਸਰਬੇ ਰਾਵਰਿਆ ਸੁਖ ਦਾਤਾ। ਆਤਮ ਚੀਨ ਪਰਮ ਪਦ ਪਾਇਆ, ਸੇਵਾ ਸੁਰਤ ਸਮਾਈ ਹੈ। ਜਿਨ ਕੋ ਆਦਿ ਮਿਲੀ ਵਡਿਆਈ, ਸਤਿਗੁਰ ਮਨ ਵਸਿਆ ਲਿਵ ਲਾਈ। ਆਪ ਮਿਲਿਆ ਜਗ ਜੀਵਨ ਦਾਤਾ, ਨਾਨਕ ਅੰਕ ਸਮਾਈ ਹੈ। ਮਾਰੂ ਮਹੱਲਾ ਚੌਥਾ, ਹਰ ਅਗਮ ਅਗੋਚਰ ਸਦਾ ਅਵਿਨਾਸੀ, ਸਰਬ ਰਵ ਰਿਹਾ ਘੱਟ ਵਾਸੀ। ਤਿਸ ਬਿਨ ਅਵਰ ਨਾ ਕੋਈ ਦਾਤਾ, ਹਰ ਤਿਸੈ ਸਿਰੇ ਬਹੁ ਪ੍ਰਾਣੀ ਹੈ। ਜਾ ਕੋ ਰਾਖੇ ਹਰ ਰਾਖਣ ਹਾਰਾ, ਤਾਕੋ ਕੋਏ ਨਾ ਸਾਕਸ ਮਾਰਾ।

ਅਜਾਣੈ ਬੂਰਖਾ ਸਿਉ ਨਹਿ ਲੂਜ ਪ੍ਰਾਣੀ ਹਰ ਜਪਿਆ ਪਦ ਨਿਰਬਾਣੀ ਹੈ ਨਾ ਕਰ ਚਿੰਤ ਚਿੰਤਾ ਹੈ ਕਰਤੇ ਹਰ ਦੇਵੇ ਜਲ ਥਲ ਜਨਤਾ ਸਭ ਤੈ

ਨਾ ਕਰੇ ਆਸ ਕਿਸੈ ਸਾਹਾ ਵਿਵਹਾਰ ਕੀ ਪਰਾਈ ਬਿਨ ਹਰ ਨਾਵੇ ਕੋ ਬੇਲੀ ਨਾਹੀ ਹਰ ਜਪਿਐ ਸਾਰੰਗ ਪਾਣੀ ਹੈ।

ਜਿਨ ਹਰਿ ਸੇਵਿਆ ਤਿਨ ਸੁਖ ਪਾਇਆ, ਬਿਨ ਸੇਵਾ ਪਛੋ ਤਾਣੀ ਹੈ। ਤੂੰ ਸਭ ਮੈਂ ਵਰਤਾ ਹਰ ਜਗਨਨਾਥ, ਸੋ ਹਰ ਜਪੈ ਜਿਸ ਗੁਰਮਸਤਕ ਹਾਥ। ਹਰ ਕੀ ਸਰਨ ਪਿਆ ਹਰ ਜਾਪੀ, ਜਨ ਨਾਨਕ ਦਾਸ ਦਸਾਣੀ ਹੈ। ਮਾਰੂ ਸੋਲਹਿ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਲਾ ਉਪਾਏ ਧਰੀ ਜਿਨ ਧਰਨਾ, ਗਗਨ ਰਹਾਇਆ ਹੁਕਮੇ ਚਰਨਾ। ਅਗਣ ਉਪਾਏ ਈਦਨ ਮੈਂ ਬਾਦੀ, ਸੋ ਪ੍ਰਭ ਰਾਖੇ ਪਹਾਈ ਹੈ। ਜੀ ਜੰਤ ਕੋ ਰਿਜਕ ਸੰਭਾਹੇ, ਕਰਨ ਕਾਰਨ ਸਮਰੱਥ ਅਪਾਹੇ। ਖਿਨ ਮੈਂ ਥਾਪ ਉਥਾਪਣ ਹਾਰਾ, ਸੋਈ ਤੇਰਾ ਸਹਾਈ ਹੈ। ਮਾਤ ਗਰਭ ਮੈਂ ਜਿਨ ਪ੍ਰਤ ਪਾਲਿਆ, ਸਾਸ ਗਰਾ ਸੋਏ ਸੰਗ ਸੰਭਾਲਿਆ।

ਸਰਨਾ ਭਾਉ ਨਹੀਂ ਕਰਨਾ ਸਾਧ ਸੰਗਤਾ ਨੇਚੋ ਹੈ ਤਰਨਾ ਮਨ ਬਾਚਾਉ ਕਰਮਿਆਰਾ ਦੇ ਕਰਤਾ ਤਿਸ ਨਾਹੀ ਕਦੇ ਸਜਾਈ ਹੈ ਗੁਣ ਨਿਧਾਨ ਮਨ ਤਨ ਮਹਿ ਰਵਿਆ ਜਨਮ ਮਰਨ ਕੀ ਜੋਣ ਨਾ ਭਵਿਆ ਦੁਖ ਬਿਨਾਸ ਕੀਆ ਸੁਖ ਡੇਰਾ ਜਾਂ ਤ੍ਰਿਪਤ ਰਹੇ ਆਕਾਹੀ ਹੈ ਮੀਤ ਹਮਾਰਾ ਸੋਈ ਸੁਆਮੀ ਥਾਣ ਥਨੰਤਰ ਅੰਤਰ ਜਾਮੀ

ਸਤ ਸਦੇਰਾ ਬਿਨ ਸਤ ਗੁਰਾ ਪਚਮੂਏ ਸਾਖਤ ਨਿਗੁਰ ਗਲ ਜਮ ਫਸਾਏ ਮਨ ਮੁਖ ਆਵੈ ਮਨ ਮੁਖ ਜਾਵੈ ਮਨ ਮੁਖ ਫਿਰ ਫਿਰੈ ਝੂਟਾਂ ਖਾਵੈ ਜਿਤਨੇ ਨਰਕ ਸੇ ਮਨ ਮੁਖ ਭੁਗੈ ਗੁਰਮੁਖ ਲੇਪ ਨਾ ਮਾਸਾਏ ਗੁਰਮੁਖ ਸੋਏ ਜੇ ਹਰ ਜੀਓ ਪਹਾਇਆ ਤਿਸ ਕੌਣ ਮਿਟਾਵੈ ਜੇ ਪ੍ਰਭ ਪਹਿਰਾਇਆ ਸਦਾ ਆਨੰਦ ਕਰੇ ਆਨੰਦੀ ਜਿਸ ਸਿਰ ਪਾਉ ਪਿਆ ਗਲ ਖਸਾਏ ਹਉ ਬਲਿਹਾਰੀ ਸਤਿਗੁਰ ਪੂਰੈ ਸਰਨ ਕੇ ਦਾਤੇ ਬਚਨ ਕੇ ਸੂਰੇ

ਕਿਸ ਕੀਮ ਨ ਪਾਏ, ਕਟ ਕਟ ਪੂਰਿਓ ਸਭ ਠਾਏ, ਨਾਨਕ ਸ਼ਰਨ ਦੀਨ ਦੁੱਖ ਭੰਜਣਾ, ਹੋਰੇਨ ਤੇਰੇ ਜੋ ਦਾਸ ਆਏ। ਮਾਰੂ ਸੋਹਲਾ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਰੇ ਆਨੰਦ ਆਨੰਦੀ ਮੇਰਾ, ਘਟ ਘਟ ਪੂਰਨ ਸਿਰ ਸਿਰੇ ਨਬੇਰਾ, ਸਿਰ ਸਾਹਾਂ ਕੇ ਸੱਚਾ ਸਾਹਿਬ, ਅਵਰ ਨਾਹੀਂ ਕੋ ਦੂਜਾ ਹੈ, ਹਰ ਖਵੰਤ ਅਨੰਤ ਦਿਆਲਾ, ਪ੍ਰਗਟ ਰਹਿਓ ਪ੍ਰਭ ਸਰਬ ਉਜਾਲਾ।

ਆਪੇ ਸੁਣ ਸੁਣ ਭੀਜਾ ਹੈ। ਸਾਚਾ ਤਖਤ ਸੱਚੀ ਪਾਤਸ਼ਾਹੀ, ਸੱਚ ਖਜ਼ੀਨਾ ਸਾਚਾ ਸਾਹੀ, ਆਪੇ ਸੱਚ ਧਾਰਿਓ ਸਭ ਸਾਚਾ, ਸੱਚੇ ਸੱਚ ਵਰਤੀ ਜਾਹੇ। ਸੱਚ ਤਪਾਵਸ ਸੱਚੇ ਕੇਰਾ, ਸਾਚਾ ਥਾਨ ਸਦਾ ਪ੍ਰਭ ਤੇਰਾ, ਸੱਚੀ ਕੁਦਰਤ ਸੱਚੀ ਬਾਣੀ, ਸੱਚ ਸਹਿਬ ਸੁਖ ਕੀ ਜਾਹੇ।

ਕੁਰਬਾਨੀ ਸੰਤ ਸੰਗ ਮਹਾਂ ਸੁਖ ਪਾਇਆ ਦੇਖ ਦਰਸ਼ਨ ਇਹੋ ਮਨ ਭੀਜਾ ਹੈ ਮਾਰੂ ਮਹੱਲਾ ਪੰਜਵਾਂ ਸੋਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਗੋਪਾਲ ਗੁਰ ਗੋਬਿੰਦਾ ਗੁਰਦਿਆਲ ਸਦਾ ਬਖਸ਼ਿੰਦਾ ਗੁਰ ਸਾਸਤ ਸਿਮਰਤ ਖੱਟ ਕਰਮਾ ਗੁਰ ਪਵਿੱਤਰ ਅਸਥਾਨਾ ਹੈ ਗੁਰਸਿਮਰਤ ਸਭ ਕਿਲ ਵਿਖ ਨਾਸਾ ਹੈ ਗੁਰਸਿਮਰਤ ਜਮ ਸੰਗ ਨਾ ਫਸ ਹੈ ਗੁਰ

ਹਰ ਕੀਰਤਨ ਸੁਣੀ ਆਏ ਸਤਿਗੁਰੂ ਭੇਟਾਉ, ਹਰ ਜਸ ਮੁਖ ਭਣੀ ਆਏ ਕਲ ਕਲੇਸ਼ ਮਿਟਾਏ ਸਤਿਗੁਰ ਹਰ ਦਰਗੇ ਦੇਵੇ ਮਨ ਆਏ। ਅਗਮਿਆ ਗੋਚਰ ਗੁਰੂ ਦਿਖਾਇਆ, ਭੂਲਾ ਮਾਰਗ ਸਤਿਗੁਰੂ ਪਾਇਆ, ਗੁਰੂ ਸੇਵਕ ਬਿਘਣ ਨਾ ਭਗਤੀ ਹਰ ਪੂਰ ਦਿਰੜਾਇਆ ਗਿਆਨ ਆਏ। ਗੋਰਾ ਦ੍ਰਿਸ਼ਟਾਇਆ ਸਭਨੀ ਠਾਈ ਜਲ ਤਲ ਪੂਰਿਆ ਗੋਸਾਈ ਊ

ਆਪ ਭੁਲਾਏ ਸੋਈ ਭੁਲੈ ਸੋ ਬੂਝੈ ਜਿਸੇ ਬੁਝਾਏਂਦਾ ਹਰਕ ਸੋਗ ਕਾ ਨਗਰ ਇਹੋ ਕੀਆ ਸੇ ਉਭਰੇ ਜੋ ਸਤਿਗੁਰ ਸਰਨੀਆ

ਸੋ ਗੁਰਮੁਖ ਸਹਿਜ ਸਮਾਇਦਾ, ਹਰ ਕੇ ਭਗਤ ਸਦਾ ਸੁਖ ਵਾਸੀ, ਬਾਲ ਸੁਭਾਏ ਅਤੀਤ ਉਦਾਸੀ, ਅਨਕ ਰੰਗ ਕਰੇ ਬੋ ਭਾਤੀ, ਜੋ ਪਿਤਾ ਪੂਤ ਲੜਾਏਂਦਾ, ਅਗਮਿਆ ਗੋਚਰ ਕੀਮਤ ਨਹੀਂ।

ਸ੍ਰਿਸ਼ਟ ਉਪਾਏ ਧਰੀ ਸਭ ਧਰਨਾ ਜਰ ਨਾਨਕ ਸਰਨ ਪਇਆ ਹਰ ਦੁਆਰੇ ਹਰ ਪਾਵੇ ਲਾਜ ਰਖਾਏ ਦਾ ਮਾਰੂ ਸੋਹਲੇ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਜੋ ਦਿਸੈ ਸੋ ਇੱਕ ਤੂੰ ਹੈ ਬਾਣੀ ਤੇਰੀ ਸਰਵਣ ਸੁਣੀਐ ਦੂਜੀ

ਇੱਕ ਉਦਾਸੀ ਇੱਕ ਘਰ ਬਾਰੀ ਇੱਕ ਭੁੱਖੇ ਇੱਕ ਤ੍ਰਿਪਤ ਅਗਾਏ ਸਭਸੇ ਤੇਰਾ ਪਾਰ ਨਾ ਆਪੇ ਸਤ ਸਤ ਸਤ ਸਾਚਾ ਓਤ ਪੋਤ ਭਗਤਨ ਸੰਗ ਰਾਚਾ ਆਪੇ ਗੁਪਤ ਆਪੇ ਹੈ ਪ੍ਰਗਟ

ਤਦ ਵਿਣ ਦੂਜੇ ਕੇਸ ਸਲਾਈ, ਏਕੋ ਏਕ ਜਪੀ ਮਨ ਮਾਹੀ, ਹੁਕਮ ਬੂਝਨ ਪੈ ਨਿਹਾਲਾਏ, ਭਗਤਾਂ ਕੀ ਕਹਲਣਾ ਗੁਰ ਉਪਦੇਸ਼, ਜਪੀਐ ਮਨ ਸਾਚਾ ਗੁਰ ਉਪਦੇਸ਼, ਰਾਮ ਰੰਗ ਰਾਚਾ ਗੁਰ ਉਪਦੇਸ਼, ਟੁੱਟੇ ਸਭ ਬੰਧਨ ਇਹੋ ਪਰਮ ਮੋਹ ਪਰਜਾਲਣਾ, ਜੈ ਰਾਖੇ ਸੋਈ ਸੁਖ ਥਾਨਾ, ਸਹਿਜੇ ਹੋਏ ਸੋਈ ਪਲ ਮਾਨਾ, ਬਿਣਸੇ ਬੈਰ ਨਾਹੀਂ ਕੋ ਬੈਰੀ, ਸਭ ਏਕੋ ਹੈ ਪਹਾਲਣਾ, ਤਰ ਚੂਕੇ ਬਿਣਸੇ ਅੰਧਿਆਰੇ, ਪ੍ਰਗਟ ਪੈ ਪੁਰਖ ਨਿਰਾਰੇ, ਆਪ ਛੋੜ ਪਏ ਸਰਨਾਈ, ਜਿਸ ਕਾ ਸਾ ਤਿਸ ਕਹਲਣਾ, ਐਸਾ ਕੋ ਵਡਭਾਗੀ ਆਇਆ, ਵਾਟ ਪੈਜਨ ਖਸਮ ਤੇ ਆਇਆ, ਤਿਸ ਜਨ ਕੈ ਸੰਗ ਤਰੈ ਸਭ ਕੋਈ, ਸੋ ਪਰਵਾਰ ਸਧਾਰਨਾ, ਇਹ ਬਖਸ਼ੀ ਸਭ ਖਸਮ ਤੇ ਪਾਵਾ, ਆਠ ਪਹਿਰ ਕਰ ਜੋੜ ਧਿਆਵਾ, ਨਾਮ ਜਪੀ ਨਾਮ ਸਹਿਜ ਸਮਾਵਾ, ਨਾਮ ਨਾਨਕ ਮਿਲੇ ਉਚਾਰ, ਨਾ ਮਾਰੂ ਮਹੱਲਾ ਪੰਜਵਾਂ, ਸੂਰਤ ਦੇਖ ਨਾ ਭੂਲ ਗਵਾਰਾ, ਮਿਥਨ ਮੁਹਾਰਾ ਝੂਠ ਪਸਾਰਾ,

ਦੇ ਸੇਵਾ ਅਨਾਥਾ ਨਾਥ ਦੀਨ ਦੁੱਖ ਭੰਜਣਾ ਸੋ ਗੁਰੂ ਪੂਰੇ ਤੇ ਪਾਏ ਨਾ ਹੋਰ ਦੁਆਰਾ ਕੋਈ ਨਾ ਸੂਝੈ ਤਿਰ ਭਵਣਾ ਉਤਾਵੇ ਤਾਂ ਕਿਸੂ ਨਾ ਬੂਝੇ ਸਤਿਗੁਰ ਸਾਹੂ ਭੰਡਾਰ ਨਾਮ ਜਿਸ ਇਹ ਰਤਨ ਤਿਸੇ ਤੇ ਪਾਏ ਨਾ ਜਾ ਕੀ ਤੋਰ ਕਰੇ ਪੋਨੀਤਾ ਸੁੰਦਰ ਦੇਵ ਨ ਪਾਵ ਹੈ ਮੀਤਾ ਸਤ ਪੁਰਖ ਸਤ ਗੁਰ ਪਰਮੇਸ਼ਰ ਜੇਸਾ ਭੇਟ ਤਉ ਪਾਰ ਪਰਾਏ ਨ ਪਾਰ ਜਾਤ ਲੋੜੇ ਮਨ ਪਿਆਰੇ ਕਾਮ ਤੇ ਨ ਸੋਹੀ ਦਰਬਾਰੇ ਤ੍ਰਿਪਤ ਸੰਤੋਖ ਸੇਵਾ ਗੁਰਪੂਰੇ ਨਾਮ ਕਮਾਏ ਰਸਾਏ ਨ ਗੁਰ ਕੈ ਸ਼ਬਦ ਮਰੈ ਪੰਚ ਧਾਤੂ

ਏਕੰਕਾਰ ਸਤਿਗੁਰੁ ਤੇ ਪਾਈਐ ਹਉ ਬਲ ਬਲ ਗੁਰ ਦਰਸਾਇਨਾ ਗੁਰ ਕੀ ਸੇਵ ਨ ਜਾਣੇ ਕੋਈ ਗੁਰ ਪਾਰ ਬ੍ਰਹਮ ਅਗੋਚਰ ਸੋਈ ਜਿਸ ਨੂੰ ਲਾਇ ਲਾਇ ਸੋ ਸੇਵਕ ਜਿਸ ਵਡ ਭਾਗ ਮਥਾਇਨਾ ਗੁਰ ਕੀ ਮਹਿਮਾ ਬੇਦ ਨ ਜਾਣੇ ਤੁਸ ਮਾਤ ਸੁਣ ਸੁਣ ਵਖਾਣੇ ਪਾਰ ਬ੍ਰਹਮ ਅਪਰੰਪਰ ਸਤ ਗੁਰ ਜਿਸ ਸਿਮਰਤ ਮਾਨਵ ਸੀਤ ਲੈਨਾ ਜਾ ਕੀ ਸੋਏ ਸੁਣੀ ਮਨ ਜੀਵੈ ਹਿਰਦੇ ਵਸੈ ਤਾਂ ਠੰਡਾ ਥੀਵੈ ਗੁਰਮੁਖੋ ਆਲਾਏ ਤਾਂ ਸੋਭਾ ਪਾਏ ਤਿਸ ਜਮ ਕੈ ਪੰਥ ਨਾ ਪਾਏ ਨਾ ਸੰਤਨ ਕੀ ਸਰਨਾਈ ਪੜਿਆ ਜੀਉ ਪ੍ਰਾਣ ਤਨ ਆਗੇ ਧਰਿਆ ਸੇਵਾ ਸੁਰਤ ਨਾ ਜਾਣਾ ਕਾਈ ਤੁਮ ਕਰੋ ਦਇਆਉ ਕਿਰਮਾਇਣਾ ਨਿਰਗੁਣ ਕੋ ਸੰਗ ਲਿਹੁ ਰਲਾਏ ਕਰ ਕਿਰਪਾ ਮੋਹਿ ਟਲੇ ਲਾਏ ਪੱਖਾ ਫੇਰੋ ਪੀਸੋ ਸੰਤ ਆਗੈ ਚਰਨ ਤੋਏ ਸੁਖ ਪਾਏ ਨਾ ਬਹੁਤ ਦੁਆਰੇ ਭ੍ਰਮ ਭ੍ਰਮ ਆਇਆ ਤੁਮਰੀ ਕਿਰਪਾ ਤੇ ਤੁਮ ਸਰਨਾਇਆ ਸਦਾ ਸਦਾ ਸੰਤੇ ਸੰਗ ਰਾਖੋ ਇਹੋ ਨਾਮ ਦਾਨ ਦੇਵਾਇਨਾ ਪੈ ਕਿਰਪਾਨ ਗੁਸਾਈ ਮੇਰੇ ਦਰਸ਼ਨ ਪਾਇਆ ਸਤਿਗੁਰੂ ਪੂਰੇ ਸੂਖ ਸਹਿ ਸਦਾ ਆਨੰਦਾ ਨਾਨਕ ਦਾਸ ਦਸਾਇਣਾ ਮਾਰੂ ਸੋਲਾ ਮਹੱਲਾ ਪੰਜਵਾਂ ਏਕਾ ਓਅੰਕਾਰ ਸਤਿਗੁਰੂ ਪ੍ਰਸਾਦ ਸਿਮਰੈ ਧਰਤੀ ਆਰਿਆ ਆਕਾਸਾ ਸਿਮਰੈ ਚੰਦ ਸੂਜ ਗੁਣ ਤਾਸਾ ਪੌਣ ਪਾਣੀ ਬੈਸੰਤਰ ਸਿਮਰ ਹੈ ਸਿਮਰੈ ਸਗਲ ਉਪਾਰ ਜਨਾ ਸਿਮਰ ਹੈ ਖੰਡ ਦੀਪ ਸਭ ਲੋਵਾ ਸਿਮਰ ਹੈ ਪਾਤਾਲ ਪੁਰੀਆਂ ਸੱਚ ਸੋਆ ਸਿਮਰ ਹੈ ਖਾਣੀ ਸਿਮਰ ਹੈ ਬਾਣੀ ਸਿਮਰ ਹੈ ਸਗਲੇ ਹਰ ਜਨਾ ਸਿਮਰ ਹੈ ਬ੍ਰਹਮ ਵਿਸ਼ਨ ਮਹੇਸਾ ਸਿਮਰ ਹੈ ਦੇਵਤੇ ਕੋੜ ਤਤੀਸਾ ਸਿਮਰ ਹੈ ਜਗ ਦੈਤ ਸਭ ਸਿਮਰ ਅਗਣਤ ਨਾ ਜਾਈ ਜਸ ਗਣਾ ਸਿਮਰ ਹੈ ਪਾਸ ਪੰਕੀ ਸਭ ਭੂਤਾ ਸਿਮਰ ਹੈ ਬਨ ਪਰਬਤ ਆਤੂਤਾ ਲਤਾ ਬਲੀ ਸਾਖ ਸਭ ਸਿਮਰੇ ਰੱਬ

ਸੁਆਮੀ ਸਭ ਮਨਾ ਸਿਮਰੈ ਥੂਲਾ ਸੂਖਮ ਸਭ ਜਨਤਾ ਸਿਮਰੈ ਸਿੱਧ ਸਾਧਕ ਹਰ ਮੰਤਾ ਗੁਪਤਾ ਪ੍ਰਗਟਾ ਸਿਮਰੈ ਪ੍ਰਮੇਰੈ ਸਗਲ ਭਵਨ ਕਾ ਪ੍ਰਭੋ ਤਨਾ ਸਿਮਰੈ ਨਾਰ ਨਾਰੀ ਆਸਰਮਾ ਸਿਮਰੈ ਜਾਤ ਜੋਤ ਸਭ ਵਰਨਾ ਸਿਮਰੈ ਗੁਣੀ ਚਤਰ ਸਭੇ ਤੇ ਸਿਮਰ ਹੈ ਰਹਿਣੀ ਅਰ ਦਿਨਾ ਸਿਮਰ ਹੈ ਕੜੀ ਮੂਰਤ ਪਾਲੋ ਨਿਮਖਾ ਸਿਮਰੇ ਕਾਲ ਅਕਾਲ ਸੁਚ ਸੋਚਾ ਸਿਮਰੇ ਸੌਣ ਸਾਤਰ ਸੰਜੋਗਾ ਅਲਖ ਨਾ ਲਖੀਏ ਇੱਕ ਖਿਣਾ ਕਰਨ ਕਰਾ ਬਣਹਾਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਕਰ ਕਿਰਪਾ ਜੇ ਸਭ ਭਗਤੀ ਲਾਭ ਹੋ ਜਨਮ ਪਦਾਰਥ ਸੋ ਜਿੰਨਾ ਜਾ ਕੇ ਮਨ ਬੂਠਾ ਪ੍ਰਭ ਆਪਣਾ ਪੂਰੇ ਕਰਮ ਗੁਰ ਕਾ ਜਪ ਜਪਣਾ ਸਰਬ ਨਿਰੰਤਰ ਸੋ ਪ੍ਰਭ ਜਾਤਾ ਬਹੁਣ ਨ ਜੋਨੀ ਪਰਮ ਰੁਨਾ ਗੁਰ ਕਾ ਸ਼ਬਦ ਵਸੇ ਮਨ ਜਾ ਕੈ ਦੁਖ ਦਰਦ ਪਰਮਤਾ ਕਾ ਭਾਗੈ ਸੁਖ ਸਹਿਜ ਆਨੰਦ ਨਾਮ ਰਸ ਅਨਹਦ ਬਾਣੀ ਸਹਿਜ ਧੁਨਾ ਸੋ ਤਨਵੰਤਾ ਜਿਨ ਪ੍ਰਭ ਧਿਆਇਆ ਸੋ ਪਤਵੰਤਾ ਜਿਨ ਸਾਧ ਸੰਗ ਪਾਇਆ ਪਾਰ ਬ੍ਰਹਮ ਜਾ ਕੇ ਮਨ ਬੂਠਾ ਸੋ ਪੂਰ ਕਰਮ ਨਾ ਸ਼ਿਨਾ ਜਲ ਥਲ ਮਹੀਅਲ ਸੁਆਮੀ ਸੋਈ ਅਵਨ ਕਹੀਏ ਦੂਜਾ ਕੋਈ ਗੁਰ ਗਿਆਨ ਅੰਜਨ ਕਾਟਿਓ ਪਰਮ ਸਗਲਾ ਅਵਨਾ ਦਿਸੇ ਏਕ ਬਿਨਾ ਉੱਚੇ ਤੇ ਉੱਚਾ ਦਰਬਾਰਾ ਉਹ ਕਹਿ ਨਾ ਜਾਈ ਅੰਤ ਨਾ ਪਾਰਾ ਗਹਿਰ ਗੰਭੀਰ ਅਥਾ ਸੁਆਮੀ ਅਤੁਲ ਨਾ ਜਾਈ ਕਿਆ ਮਿਨਾ ਤੂੰ ਕਰਤਾ ਤੇਰਾ ਸਭ ਕੀਆ ਤੁਝ ਬਿਨ ਅਵਰ ਨਾ ਕੋਈ ਬੀਆ ਆਦ ਮਦ ਅੰਤ ਪ੍ਰਭ ਤੂੰ ਏ ਸਗਲ ਪਸਾਰਾ ਤੁਮ ਤਨਾ ਜਮਦੂਤ

ਦੀਰ ਗਰੋਗ ਮਿਟੈ ਹਰ ਔਖਦ ਹਰ ਨਿਰਮ ਰਾਪੇ ਮੰਗਣਾ ਸਰਵਣੀ ਸੁਣੋ ਬਿਮਲ ਜਸ ਸੁਆਮੀ ਏਕਾ ਓਟ ਤਜੋ ਬਿਖ ਕਾਮੀ ਨਿਮ ਨਿਮ ਪਾਏ ਲੱਗੋ ਦਾਸ ਤੇਰੇ ਕਰ ਸੁਕ੍ਰਿਤ ਨਾਈ ਸੰਗਣਾ ਰਸਨਾ ਗੁਣ ਗਾਵੇ ਹਰ ਤੇਰੇ ਮਿਟੇ ਕਮਾਤੇ ਅਵਗੁਣ ਮੇਰੇ ਸਿਮਰ ਸਿਮਰ ਸੁਆਮੀ ਮਨ ਜੀਵੈ ਪੰਚ ਦੂਤ ਤਜ ਤੰਗਣਾ ਚਰਨ ਕਮਲ ਜਪ ਬੋਹਿਤ ਚਰੀਐ ਸੰਤ ਸੰਗ ਮਿਲ ਸਾਗਰ ਤਰੀਐ ਅਰਚਾ ਬੰਧਨ ਹਾਰੋ ਸਮਤ ਨਿਵਾਸੀ ਬਹੁੜ ਜੋਨ ਨੰਗਣਾ ਦਾਸ

ਹੋਵੀ ਭੰਗੜਾ ਮਨ ਤਨ ਅਰਪ ਧਰੀ ਹਰਿ ਆਗੈ ਜਨਮ ਜਨਮ ਕਾ ਸੋਇਆ ਜਾਗੈ ਜਿਸ ਕਾ ਸਾ ਸੋਈ ਪ੍ਰਤਪਾਲਕ ਹੱਥ ਤਿਆਗੀ ਹਉਮੈ ਹੰਤ ਨਾ

ਸਰਬੰਗਣਾ ਜਤ ਕਦ ਪੇਖੋ ਪ੍ਰਭ ਸੁਖ ਸਾਗਰ ਹਰ ਤੋਟ ਭੰਡਾਰ ਨਾਹੀ ਰਤਨਾਗਰ ਅਗਹਿ ਅਗਾਹ ਕਿਸਮਿਤ ਨਹੀਂ ਪਾਈਆ ਸੋ ਬੂਝੇ ਜੇ ਸਾਉ ਕਿਰਪੰਗਣਾ ਸਾਤੀ

ਸਭ ਉਠਾਈ, ਤਿਸ ਬਿਨ ਦੂਜਾ ਕੋਈ ਨਾਹੀ। ਆਦਮਾਦ ਅੰਤ ਪ੍ਰਭ ਰਵਿਆ, ਤ੍ਰਿਸ਼ਨ ਬੁੱਝੀ ਪਰਮ ਮੰਗਣਾ। ਗੁਰ ਪਰਮੇਸ਼ਰ ਗੁਰ ਗੋਬਿੰਦ, ਗੁਰ ਕਰਤਾ ਗੁਰ ਸਾਧ ਬਖਸ਼ਾਂਦਾ। ਗੁਰ ਜਪ ਜਾਪ ਜਪਤ ਫਲ ਪਾਇਆ, ਗਿਆਨ ਦੀਪਕ ਸੰਤ ਸੰਗਣਾ। ਜੋ ਪੇਖਾ ਸੋ ਸਭ ਕੇ ਸੋ ਸਵਾਮੀ, ਜੋ ਸੁਣਨਾ ਸੋ ਪ੍ਰਭ ਕੀ ਬਾਣੀ। ਜੋ ਕੀਨੋ ਸੋ ਤੁਮੇ ਕਰਾਇਓ, ਸਰਨ ਸਹਾਈ ਸੰਤ ਹੈ ਤਨਾ। ਜਾਚ ਗਜਾਚੇ ਤੁਮੇ ਅਰਾਧੇ, ਪਤਿਤ ਪਾਵਨ ਪੂਰਨ ਪ੍ਰਭ ਸਾਧੈ।

ਸੰਗਾਰਾ ਨਿਰਮਲ ਸੋਏ ਬਣੀ ਹਰ ਬਾਣੀ ਮਨ ਨਾਮ ਮਜੀਠੇ ਰੰਗਣਾ ਸੋਲਹ ਕਲਾ ਸੰਪੂਰਨ ਫਲਿਆ ਅਨੰਤ ਕਲਾ ਹੋਏ ਠਾਕਰ ਚੜਿਆ ਅਨੰਦ ਬਿਨੋਦ ਹਰ ਨਾਮ ਸੁਖ ਨਾਨਕ ਅੰਮ੍ਰਿਤ ਰਸ ਹਰ ਪੂੰਚਨਾ ਮਾਰੂ ਸੋਲਹ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੂੰ

ਦੇ ਸੰਤਰ ਇੱਕ ਹੀ ਕੋ ਘਾਸ ਇੱਕ ਹੀ ਕੋ ਰਾਜਾ ਇਨ ਮੈਂ ਕਹੀਏ ਕਿਆ ਕੂੜਾ ਕਵਣ ਸੋ ਮੁਕਤੀ ਕਵਣ ਸੋ ਨਰਕਾ ਕਵਣ ਸਹਸਾਰੀ ਕਵਣ ਸੋ ਭਗਤਾ ਕਵਣ ਸੋ ਦਾਨਾ ਕਵਣ ਸੋ ਹੋਸ਼ਾ ਕਵਣ ਸੋ ਸੁਰਤਾ ਕਵਣ ਜੜਾ ਹੁਕਮੇ ਮੁਕਤੀ ਹੁਕਮੇ ਨਰਕਾ ਹੁਕਮੇ ਸਹਸਾਰੀ ਹੁਕਮੇ ਭਗਤਾ ਹੁਕਮੇ ਹੋਸ਼ਾ ਹੁਕਮੇ ਦਾਨਾ ਦੂਜਾ ਨਾਹੀ ਅਵਰ ਧੜਾ ਸਾਗਰ ਕੀਨਾ ਅਤ ਤੁਮ ਭਾਰਾ ਇਹ ਖੜੇ ਰਸਾ ਤਲ ਕਰ ਮਨਮੁਖ ਗਵਾਰਾ ਇੱਕ ਨਾ ਪਾਰ ਲੰਘਾਵੇ ਆਪੇ ਸਤਿਗੁਰ ਜਿਨਕਾ ਸੱਚ ਬੇੜਾ ਕੌਤਕ ਕਾਲ ਇਹ ਹੁਕਮ ਪਠਾਇਆ ਜੀ ਜੰਤ ਉਪਾਏ ਸਮਾਇ।

ਗਾੜਾ ਕੇਤੜਿਆਂ ਦਿਨ ਗੁਪਤ ਕਹਾਇਆ ਕੇਤੜਿਆਂ ਦਿਨ ਸੁੰਨ ਸਮਾਇਆ ਕੇਤੜਿਆਂ ਦਿਨ ਧੁੰਦੂਕਾਰਾ ਆਪੇ ਕਰਤਾ ਪ੍ਰਗਟੜਾ ਆਪੇ ਸ਼ਕਤੀ ਸਬਲ ਕਹਾਇਆ ਆਪੇ

ਵਾਲਾ ਪੰਜਵਾਂ ਅਚੁੱਤ ਪਾਰ ਬ੍ਰਹਮ ਪਰਮੇਸ਼ਰ ਅੰਤਰ ਜਾਮੀ ਮਧਸੂਦਨ ਦਾਮੋਦਰ ਸੁਆਮੀ ਰਿਖੀ ਕੇਸ ਗੁਰਧਨ ਧਾਰੀ ਮੁਰਲੀ ਮਨੋਰ ਹਰ ਰੰਗਾ ਮੋਹਨ ਮਾਧੋ ਕ੍ਰਿਸ਼ਨ ਮੁਰਾਰੇ ਜਗਦੀਸ਼ਰ ਹਰ ਜੀਉ ਅਸੁਰ ਸੰਗਾਰੇ ਜਗਜੀਵਨ ਅਵਨਾਸੀ ਠਾਕੁਰ ਘਟ ਘਟ ਵਾਸੀ ਹੈ ਸੰਗਾ ਤਰਨੀ ਤਰ ਈਸ ਨਰ ਸਿੰਘ ਨਾਰਾਇਣ ਦਾੜਾ ਅਗਰੇ ਪ੍ਰਥਮ ਤਰੈਨ ਬਾਵਨ ਰੂਪ ਕੀਆ ਤੁਧ ਕਰਤੇ ਸਭ ਹੀ ਸੇਤੀ ਹੈ ਚੰਗਾ ਸ੍ਰੀ ਰਾਮ ਚੰਦ ਜਿਸ ਰੂਪ ਨਰੇਖਿਆ ਬਨਵਾਲੀ ਚੱਕਰ ਪਾਣ ਦਰਸਿਆਂ ਨੂੰ ਪਿਆ ਸਹਿਸ ਨੇਤਰ ਮੂਰਤ ਹੈ ਸਹਿਸਾ ਇੱਕ ਦਾਤਾ ਸਭ ਹੈ ਮੰਗਾ ਭਗਤ ਵਸਲ ਅਨਾਥ ਹੈ ਨਾਤੇ ਗੋਪੀ ਨਾਥ ਸਗਲ ਹੈ ਸਾਥੇ ਵਾਸ ਦੇਵ ਨਿਰੰਜਨ ਦਾਤੇ ਵਰਨਾ ਸਾਕੋ ਗੁਣ ਅੰਗਾ ਮੁਕੰਦ ਮਨੋਹਰ ਲਖਮੀ ਨਰਾਇਣ ਦ੍ਰੋਪਦੀ ਲਜਾ ਨਿਵਾਰ ਉਦਾਰਨ ਕਮਲਾ ਕੰਤ ਕਰੇ ਕੰਤੂ ਹਲ ਅਨੰਦ ਬਿਨੋਦੀ ਨਿਹਸੰਗਾ ਅਮੋਗ ਦਰਸ਼ਨ ਅਜੂਨੀ ਸੰਪੁ ਅਕਾਲ ਮੂਰਤ ਜਿਸ ਕਦੇ ਨਾਹੀ ਖਾਓ ਅਵਨਾਸੀ ਅਵਗਿਆਤ ਅਗੋਚਰ ਸਾਵਕਸ ਤੁਜੀ ਹੈ ਲੱਗਾ ਸ੍ਰੀ ਰੰਗ ਬੈਕੁੰਟ ਕੇ ਵਾਸੀ ਮਸ ਕਸ ਕੂਰਮ ਆਗੇ ਆਉ ਤਰਾਸੀ ਕੇਸਵ ਚਲਤ ਕਰੇ ਨਿਰਾਲੈ ਕੀਤਾ ਲੋੜੇ ਸੋ ਹੋਏਗਾ ਨਿਰਾਹਾਰੀ ਨਿਰਵੈਰ ਸਮਾਇਆ ਧਾਰ ਖੇਲ ਚਤਰ ਪੁੱਜ ਕਹਾਇਆ ਸਾਵਲ ਸੁੰਦਰ ਰੂਪ ਬਣਾਵੇ ਬਿਣ ਸੁਣਤ ਸਭ ਮੋਹੇਗਾ ਬਨ ਮਾਲਾ ਬੇਭੂਖਣ ਕਮਲ ਨੈਣ ਸੁੰਦਰ ਕੁੰਡਲ ਮੁਕਟ ਬੈਣ ਸੰਖ ਚੱਕਰ ਗਦਾ ਹੈ ਧਾਰੀ ਮਹਾ ਸਾਰਥੀ ਸਤ ਸੰਗਾ ਪੀਤ ਪੀਤੰਬਰ ਤਿਰ ਪਵਨ ਧਣੀ ਜਗਨਨਾਥ ਗੋਪਾਲ ਮੁਖ ਭਣੀ ਸਾਰੰਗ ਧਾਰੂ ਭਗਵਾਨ ਬੀਠਲਾ ਮੈਂ ਗਣਤਨ ਆਵੇ ਸਰਬੰਗਾ ਨਿਹ ਕੰਟਕ ਨਿਹ ਕੇਵਲ ਕਹੀਏ ਧਨੰਜੈ ਜਲ ਥਲ ਹੈ ਮਹੀਏ ਮ੍ਰਿਤ ਲੋਕ ਪਿਆਲ ਸਮੀਪਤ ਅਸਥਿਰ ਥਾਨ ਜਿਸ ਹੈ ਅਪੱਗਾ ਪਤਤ ਪਾਵਨ ਦੁੱਖ ਪੈ ਭੰਜਣ ਅਹੰਕਾਰ ਨਿਵਾਰਨ ਹੈ ਪਵ ਖੰਡਨ ਭਗਤੀ ਤੋਖਿਤ ਦੀਨ ਕਿਰਪਾਲਾ ਗੁਣਿਨ ਕੀਤੀ ਹੈ ਪਿੱਗਾ ਨਿਰੰਕਾਰ ਅਸਲ ਅਡੋਲੋ ਜੋਤ ਸਰੂਪੀ ਸਭ ਜਗ

ਇੱਕ ਤਿਲ ਰੰਗਾ ਏਕ ਜੀ ਗੁਣ ਕੌਣ ਬਖਾਨੇ ਸਹ ਸੁਫਣੀ ਸੁਗਿਅੰਤ ਨ ਜਾਣੇ ਨਵਤਨ ਨਾਮ ਜਪੇ ਦਿਨ ਰਾਤੀ ਏਕ ਗੁਣ ਨਾਈ ਪ੍ਰਭ ਕੈ ਸੰਗਾ ਓਟ ਗਹੀ ਜਗਤ ਪੇਤ ਸਰਨਾਇਆ ਪੈ ਭਿਆਨਕ ਜਮ ਦੂਤ ਦੁਤਰ ਹੈ ਮਾਇਆ ਹੋ ਕਿਰਪਾਲ ਈਸਾ ਕਾ ਰਾਖੋ ਸਾਧ ਸੰਤਨ ਕੈ ਸੰਗ ਸੰਗਾ ਦ੍ਰਿਸ਼ਟਮਾਨ ਹੈ ਸਗਲ ਮਥੇਨਾ ਇੱਕ ਮੰਗੋ ਦਾਨ ਗੋਬਿੰਦ ਸੰਤਰੇਨਾ ਮਸਤਕ ਲਾਏ ਪਰਮ ਪਦ ਪਾਓ ਜਿਸ ਪਰਾਵਤ ਸੋ ਪਾਵੇਗਾ ਜਿਨ ਕੋ ਕਿਰਪਾ ਕਰੀ ਸੁਖ ਦਾਤੇ ਤਿਨ ਸਾਧੂ ਚਰਨ ਲਰਦੇ ਪਰਾਤੇ ਸਗਲ ਨਾਮ ਨਿਦਾਨ ਤਿਨ ਪਾਇਆ ਅਨਹਦ ਸ਼ਬਦ ਮਨ ਵਾਹ ਜੰਗਾ ਕਿਰਤਮ ਨਾਮ ਕਤੇ ਤੇਰੇ ਜਿਹਬਾ ਸਤ ਨਾਮ ਤੇਰਾ ਪਰਾ ਪੁਰ ਬਲਾ ਕਹੋ ਨਾਨਕ।

ਸਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਆਏ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤਹੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਉਦਵਾਸ ਕੀਤੇ, ਕਾਲ ਕੰਟਕ ਮਾਰਿਆ,

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਰ ਗੁਰਦੇਵ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦਨੋ ਸਿਮਰਾਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿਠੇ ਸਾਪ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨ ਦਿਆ ਵਧਾਈ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਦਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਵਣ ਛਕਿਆ ਦੇ ਚਲਾਈ ਤੇ ਗਵਾਹੀ ਦੇ ਕੇ ਅੰਡਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਤਾਂ ਨਾਰਿਆਂ ਨਾ ਚਰਾਏਗਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਰ੍ਹਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਾਂ ਤਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਰਦਗੀ ਪੈਜ ਬੰਸਕੀ ਜੀ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਮਵੇਕ ਦਾਨ ਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੰਕੀਆਂ ਚੰਡੇ ਮੂੰਗੇ ਜੁਗੋਂ ਜੁਗੇ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮੰਨੀ ਮਾਂ ਮਾਤ ਜੀ ਮਾਤ ਪਾਤਾ ਰਾਖਾ ਵਾਹਿਗੁਰੂ ਹੇ ਨਮਾਣਿਆਂ ਦੇ ਮਾਣ ਦੇ ਤਾਣਿਆਂ ਦੇ ਤਾਣ ਨੇ ਉੱਠਿਆਂ ਦੇ ਓਟ ਗੁਰੂ ਗਰੀਬ ਨਵਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ ਕਮਲਾਂ ਮਿੱਕੇ ਅਰਦਾਸ ਬੇਨਤੀ ਜਿਹਾ ਚੀਰੀ ਲਿਖਿਆ ਤੇ ਹਾ ਹੁਕਮ ਕਮਾਹੇ ਘੱਲੇ ਆਵੇਂ ਨਾਨਕਾ ਸਰਦੇ ਉੱਠੀ ਜਾਏ ਦੇ ਮਹਾਂਵਾਕਾਂ ਅਨੁਸਾਰ ਆਪ ਜੀ ਦੇ ਦਰਕਰ ਦੇ ਸੇ ਸਰਦਾਰ ਕਿਰਪਾਲ ਸਿੰਘ ਜੀ ਨਾਗਰਾ ਆਪ ਜੀ ਦੇ ਬਖਸ਼ੇ ਹੋਏ ਸਵਾਸਾਂ ਨੂੰ ਭੂ ਕਰਕੇ ਪਰਲੋਕ ਨੂੰ ਗਮਨ ਕਰ ਗਏ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਉਹਨਾਂ ਦੇ ਸਾਰੇ ਹੀ ਪਰਿਵਾਰ ਵੱਲੋਂ ਪਾਵਨ ਬਾਣੀ ਦੇ ਸਹਿਜ ਪਾਠ ਸਾਹਿਬ ਆਰੰਭ ਕਰਵਾਏ ਜਾ ਰਹੇ ਨੇ ਸੱਚੇ ਪਾਤਸ਼ਾਹ ਜੀ ਸਮੁੱਚੀ ਪੜ੍ਹੀ ਸੁਣੀ ਬਾਣੀ ਦਾ ਭਾਵ ਉਸ ਵਿਛੜੀ ਰੂਹ ਆਤਮਾ ਨੂੰ ਪ੍ਰਦਾਨ ਕਰਦੇ ਹੋਏ ਉਸ ਵਿਛੜੀ ਹੋਈ ਰੂਹ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ ਚਨਵਾਸਾ ਬਖਸ਼ਣਾ ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦੇ ਵਰ ਬਖਸ਼ਣੇ ਪਰਿਵਾਰ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ ਛੇ ਪੌੜੀਆਂ ਨੂੰ ਸਭ ਜੀ ਦੇ ਪਾਠ ਹੋਏ ਅੱਖਰ ਵਾਧਾ ਘਾਟਾ ਪ੍ਰਤੀ ਮਾਫ ਕਰਨਾ ਆਈਆਂ ਸੰਗਤਾਂ ਦੀ ਹਾਜ਼ਰੀ ਤਿਰਪਲ ਪ੍ਰਵਾਨ ਕਰਨੀ ਤਿਰਪਲ ਭੇਟਾ ਦਰ ਪ੍ਰਵਾਨ ਕਰਨਾ ਪਾਵਨ ਹਜੂਰੀ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਇਆ ਸੇਵਕਾਂ ਨੂੰ ਨਵਾਜਦੇ ਹੋਏ ਮੁੱਖ ਵਾਰ ਬਖਸ਼ ਕੇ ਕਿਰਤਾਰਥ ਕਰੋ ਜੀ ਉਪਰੰਤ ਸਹਿਜ ਪਾਠ ਆਰੰਭ ਕਰਨ ਦੀ ਆਗਿਆ ਬਖਸ਼ੋ ਸੇਈ ਪਿਆਰੇ ਮੇ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ
ਵਾਹਿਗੁਰੂ ਜੀ ਕਾ ਖਾਲਸਾ ਗੁਰੂ ਜੀ ਕੀ ਫਤਿਹ। ਦੁਹਿਰਾ ਗਿਆ ਭਈ ਅਕਾਲ ਕੀ ਤਬ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਝ ਖੋਜ ਸ਼ਬਦ ਮੈਂ ਲੇ, ਰਾਜ ਕਰੇਗਾ ਖਾਲਸਾ ਆਕੀ ਰਹਿਣ ਕੋਈ, ਖੁਆਰ ਹੋਈ ਸਭ ਮਿਲੇਂਗੇ ਬਚੇ ਸ਼ਰਨ ਜੋਈ, ਖੁਆਰ ਹੋਈ ਸਭ ਮਿਲੇਂਗੇ ਬਚੇ ਸ਼ਰਨ ਜੋਈ, ਬੋਰੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ।

ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਜੋ ਪਜਿਓ ਸੋ ਬਿਨ ਸਹਿ।

ਕਹਿਆ ਜਾਈ। ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ।

ਸਾਜ ਕਰੇ ਤਨ ਖੇਹ। ਗਾਵੈ ਕੋ ਜੀ ਲੈ ਫਿਰ ਦੇਹ, ਗਾਵੈ ਕੋ ਜਾਪੈ ਦੱਸੈ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ। ਕਥਨ ਕਥੀ ਨ ਆਵੈ ਤੂਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇਂਦਾ ਦੇ ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ।

ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੋਰੀਸਰ ਗੁਰ ਗੋਰ

ਸ੍ਰੀ ਵਾਹਿਗੁਰੂ ਸਾਹਿਬ ਜੀ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ।

ਖਿਅਤਰੇ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ ਹੈ ਸਰਬ ਸ਼ਬਦੰ ਤਾਂ ਏਕ ਸ਼ਬਦੰ ਜੇ ਕੋ ਜਾਣਸ ਭੇਓ ਨਾਨਕ ਤਾ ਕੋ ਦਾਸ ਹੈ ਸੋਈ ਨਿਰੰਜਨ ਦੇਓ ਏਕ ਕ੍ਰਿਸ਼ਨੰ ਤਾਂ ਸਰਬ ਦੇਵਾ ਦੇਵ ਦੇਵਾ ਤਾਂ ਆਤਮ ਹੈ ਆਤਮੰ ਸ੍ਰੀ ਵਾਸੋ ਦੇਵਸਯ ਜੇ ਕੋਈ ਜਾਣਸ ਭੇਵ ਨਾਨਕ ਤਾ ਕੋ ਦਾਸ ਹੈ ਸੋਈ ਨਿਰੰਜਨ ਦੇਵ ਸਲੋਕ ਸਹਿਸ ਕ੍ਰਿਤੀ ਮਹਲਾ

ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਿਤਾ ਬਿਨੋਦ ਸੁਤ ਹੈ ਕਤੰਚ ਭਰਾਤ ਮੀਤ ਹਿਤ ਬੰਧਵ ਕਤੰਚ ਮੋਹ ਕੁਟੰਬਿਅਤੇ ਕਤੰਚ ਚਪਲ ਮੋਹਨੀ ਰੂਪੰ ਪੇਖੰਤੇ ਤਿਆਗੰ ਕਰੋਤ ਰਹੰਤ ਸੰਗ ਭਗਵਾਨ ਸਿਮਰਣ ਨਾਨਕ ਲਬਧੰ ਅਚੁੱਤ ਤਰਹਿ।

ਤ੍ਰਿਗ ਸਨੇਹੰ ਗ੍ਰਿਹਾਥ ਕਹੈ ਸਾਧ ਸੰਗ ਸਨੇਹ ਸਤਿਅੰ ਸੁਖਿਅੰ ਬਸੰਤ ਨਾਨਕ ਹੈ ਮਿਥਿਅੰਤ ਦੇਹੰ ਖੀਣੰਤ ਬਲਨੰ ਬਰਦੰਤ ਜਰੂਆ ਹਿਤਅੰਤ ਮਾਇਆ ਅਤਿਅੰਤ ਆਸਾ ਅਥਿਤਯ ਭਵਨੰ ਗਨੰਤ ਸਵਾਸਾ।

ਸ੍ਰੀ ਜੰਤ ਰਤਨ ਜਨਮ ਚਤੁਰ ਚੇਤਨ ਹੈ, ਵਰਤੰਤ ਸੁਖ ਆਨੰਦ ਪ੍ਰਸਾਦ ਹੈ, ਸਿਮਰੰਤ ਨਾਨਕ ਹਰ ਹਰ ਹਰੇ, ਅਨਿਤ ਰਚਨਾ ਨਿਰਮੋਹ ਤੇ, ਦਾਨੰ ਪਰਾ ਪੂਰਬੇਣ ਪੁੰਚਨ ਤੇ ਮਹੀਪਤੇ, ਵਿਪਰੀਤ ਬੁੱਧਿਯੰ ਮਾਰਤ ਲੋਕ ਹੈ, ਨਾਨਕ ਚਿਰੰਕਾਰ ਦੁੱਖ ਭੋਗਤੇ।

ਸਹਿਣਸ਼ੀਲ ਸੰਤੰ ਸਮਿਤ੍ਰਸਯ ਦੁਰਜਨ ਹੈ। ਨਾਨਕ ਭੋਜਨ ਅਨੇਕ ਪ੍ਰਕਾਰੇਣ ਨਿੰਦਕ ਆਵਤ ਹੋਏ ਉਪਤਿਸ਼ਟਤੇ। ਤਿਰਸਕਾਰ ਨਹਿ ਭਵੰਤ ਨਹਿ ਭਵੰਤ ਮਾਨ ਭੰਗਨ ਹੈ। ਸੋਭਾਹੀਨ ਨਹਿ ਭਵੰਤ ਨਹਿ ਭੂਹੰਤ ਸੰਸਾਰ ਦੁਖਨ ਹੈ। ਗੋਬਿੰਦ ਨਾਮੰ ਜਪੰਤ ਮਿਲ ਸਾਰ ਸੰਗ ਹੈ। ਨਾਨਕ ਸੇ ਪ੍ਰਾਣੀ ਸੁਖ ਬਾਸਨ ਹੈ। ਸਹਿਨਾ ਸਾਧ ਸਮੂਹ ਸੂਰ ਅਜਿੱਤੰ ਸੰਨਾਹੰ ਤਨ ਨਿਮਰਤਾਹ ਆਵਦ ਹੈ ਗੁਣ ਗੋਬਿੰਦ ਰਮਣੰ ਓਟ ਗੁਰ ਸ਼ਬਦ ਕਰ ਚਰਮਣ ਹੈ। ਆਰੂੜ ਤੇ ਅਸਵ ਰਥ ਨਗ ਹੈ ਬੁਝੰਤੇ ਪ੍ਰਭ ਮਾਰਗ ਹੈ। ਵਿਚਰਤੇ ਨਿਰਭਯੰ ਸਤ੍ਰ ਸੈਰਾ ਤਹਾਯੰਤੇ ਗੋਪਾਲ ਕੀਰਤਨ ਹੈ। ਜਿਤ ਤੇ ਵਿਸਵ ਸੰਸਾਰ ਹੈ ਨਾਨਕ ਵਸਿੰ ਕਰੋਤ ਪੰਚ ਤਸਕਰ ਹੈ। ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੰ ਦ੍ਰੁਮ ਛਾਇਆ ਰੁਚ ਦੁਰਮ ਤਿਹ ਤਤ ਹੈ ਕੁਟੰਬ ਮੋਹ ਮਿਥਿਆ ਸਿਮਰੰਤ ਨਾਨਕ ਰਾਮ ਰਾਮ ਨਾਮ ਹੈ। ਨਚ ਵਿਦਿਆ ਨਿਧਾਨ ਨਿਗਮੰ ਨਚ ਗੁਣਗਯ ਨਾਮ ਕੀਰਤਨ ਹੈ। ਨਚ ਰਾਗ ਰਤਨ ਕੰਠੰ ਨਹਿ ਚੰਚਲ ਚਤੁਰ ਚਾਤੁਰ ਹੈ। ਭਾਗ ਉਦਯਮ ਲਬਧੰ ਮਾਇਆ ਨਾਨਕ ਸਾਧ ਸੰਗ ਖਲ ਪੰਡਿਤ ਹੈ। ਕੰਠ ਰਮਣੀਯ ਰਾਮ ਰਾਮ ਮਾਲਾ ਹਸ ਊਚ ਪ੍ਰੇਮ ਧਾਰਣੇ ਜੀਹ ਪਾਣਾ ਜੋ ਉੱਤਮ ਸਲੋਕ ਉਦਰਣੰ ਨੈਨ ਨੰਦਨੇ। ਗੁਰਮੰਤ੍ਰਹੀਣਸਯ ਜੋ ਪ੍ਰਾਣੇ ਤ੍ਰਿਗੰਤ ਜਨਮ ਭ੍ਰਸ਼ਟਨ ਹੈ। ਕੂਕਰ ਹੈ ਸੂਕਰ ਹੈ ਗਰਦ ਬਹੈ ਕਾਕ ਹੈ ਸਰਪ ਰਹੈ ਤੁਲ ਖਲ ਹੈ। ਚਰਣਾਰਬਿੰਦ ਭਜਨੰ ਹਿਰਦਯੰ ਨਾਮ ਧਾਰਣ ਹੈ। ਕੀਰਤਨੰ ਸਾਰ ਸੰਗੇਣ ਨਾਨਕ ਨਹਿ ਦ੍ਰਿਸ਼ਟੰਤ ਜਮ ਦੂਤਨ ਹੈ। ਨਾਚ ਦੁਰਲੱਭੰ ਧਨੰ ਰੂਪੰ ਨਾਚ ਦੁਰਲੱਭੰ ਸਵਰਗ ਰਾਜਨ ਹੈ। ਨਾਚ ਦੁਰਲੱਭੰ ਭੋਜਨੰ ਬਿੰਜਨੰ ਨਾਚ ਦੁਰਲੱਭੰ ਸਵੱਛ ਅੰਬਰ ਹੈ। ਨਾਚ ਦੁਰਲੱਭੰ ਸੁਤ ਮਿੱਤਰ ਭਰਾਤ ਬਾਂਧਵ ਨਾਚ ਦੁਰਲੱਭੰ ਬਨਤਾ ਬਿਲਾਸ ਹੈ। ਨਾਚ ਦੁਰਲੱਭੰ ਵਿਦਿਆ ਪ੍ਰਬੀਣੰ ਨਾਚ ਦੁਰਲੱਭੰ ਚਤੁਰ ਚੰਚਲ ਹੈ। ਦੁਰਲੱਭੰ ਏਕ ਭਗਵਾਨ ਨਾਮ ਹੈ ਨਾਨਕ ਲਬਧਯੰ ਸਾਧ ਸੰਗ ਕਿਰਪਾ ਪ੍ਰਭੰ। ਜਾਤ ਕਤਹਿ ਤਤਹਿ ਦ੍ਰਿਸ਼ਟੰ ਸਵਰਗ ਮਰਤ ਪਿਆਲ ਲੋਕ ਹੈ। ਸਰਵਤ੍ਰ ਰਮਣੰ ਗੋਬਿੰਦ ਹੈ ਨਾਨਕ ਲੇਪ ਛੇਪ ਨ ਲਿਪਿਅਤੇ। ਵਿਖਿਆ ਪਯੰਤ ਅੰਮ੍ਰਿਤੰ ਦ੍ਰੁਸ਼ਟਾ ਸਖਾ ਸਵਜਨ ਹੈ। ਦੁੱਖੰ ਪਯੰਤ ਸੁਖਿਅੰ ਭੈ ਪੀਤੰ ਤਨ ਨਿਰਭਯ ਹੈ। ਥਾਰ ਬਿਹੂਨ ਬਿਸਰਾਮੰ ਨਾਮੰ ਥਾਰ ਬਿਹੂਨ ਬਿਸਰਾਮ ਨਾਮੰ।

ਭਵੰ ਸਿਧਯਤੇ ਨਿਰਮਲੰ ਸਾਰ ਸੰਗਹ ਜਪੰਤ ਨਾਨਕ ਗੁਰ ਗੋਪਾਲ ਨਾਨਕ ਗੋਪਾਲ ਨਾਮੰ ਰਮੰਤ ਗੁਣ ਗੋਬਿੰਦ ਨਿਤ ਪ੍ਰਤ ਹੈ ਤਰਨ ਸਰਨ ਸਵਾਮੀ ਰਮਣ ਸੀਲ ਪਰਮੇਸ਼ਵਰ ਹੈ ਕਰਨ ਕਾਰਨ ਸਮਰੱਥ ਹੈ ਦਾਨ ਦੇਤ ਪ੍ਰਭ ਪੂਰਨ ਹੈ ਨਿਰਾਸ ਆਸ ਕਰਨ ਸਗਲ ਅਰਥ ਆਲਿਆ ਹੈ ਗੁਣ ਨਿਧਾਨ ਸਿਮਰੰਤ ਨਾਨਕ ਸਗਲ ਜਾ ਚੰਤ ਜਾਚਕ ਹੈ ਦੁਰਗਮ ਸਥਾਨ ਸੁਗਮੰ ਮਹਾ ਦੁਖ ਸਰਬ ਸੂਖੜ ਹੈ ਦੁਰਬਚਨ ਭੇਦ ਭਰਮੰ ਸਾਕਤ ਪਿਸਨ ਤਸੁਰਜਨ ਹੈ ਅਸਿਤੰ ਸੋਗ ਹਰਖੰ ਪੈ ਖੀਣੰ ਤਾ ਨਿਰਪਵ ਹੈ ਭੈਟਵੀਅੰ ਮਹਾਨਗਰ ਵਾਸੰ ਧਰਮ ਲਖਣ ਪ੍ਰਭ ਮਯਾ ਸਾਰ ਸੰਗਮ ਰਾਮ ਰਾਮ ਰਮਣੰ ਸਰਣ ਨਾਨਕ ਹਰ ਹਰ ਦਿਆਲ ਚਰਣੰ ਹੇ ਅਜਿਤ ਸੂਰ ਸੰਗਰਾਮੰ ਆਤੇ ਬਲ ਨਾ ਬਹੁ ਮਰਦਨ ਹੈ ਗਾਣ ਗੰਧਰਵ ਦੇਵ ਮਾਨੁਖਯੰ ਪਾਸ

ਤਬ ਪਹਿ ਬਿਮੁੰਚਿਤ ਸਾਧ ਸੰਗਮ ਓਟ ਨਾਨਕ ਨਾਰਾਇਣ ਹੈ। ਹੇ ਕਲ ਮੂਲ ਕ੍ਰੋਧੰ ਕਦੰਚ ਕਤੰਚ ਕਰੁਣਾ ਨ ਉਪਰਜਤੇ ਵਿਖਿਅੰਤ ਜੀਵੰ ਵਸੰ ਕਰੋਤ ਨਿਤਯੰ ਕਰੋਤ ਜਥਾ ਮਰਕਟ ਹੈ। ਅਨੇਕ ਸਾਸਨ ਤਾੜੰਤ ਜਮਦੂਤ ਹੈ ਤਵ ਸੰਗੇ ਅਧਮੰ ਨਰ ਹੈ। ਦੀਨ ਦੁਖ ਪੰਜਨ ਦਿਆਲ ਪ੍ਰਭ ਨਾਨਕ ਸਰਵ ਜੀਵ ਰੱਖਿਆ ਕਰੋਤ। ਹੇ ਲੋਭਾ ਲੰਪਟ ਸੰਗ ਸਿਰ ਮੋਰ ਹੈ ਅਨੇਕ ਲਹਿਰੀ ਕਲੋਲਤੇ ਤਾਵੰਤ ਜੀਆ ਬਹੁ ਪ੍ਰਕਾਰੰ ਅਨੇਕ ਭਾਂਤ ਬਹੁ ਡੋਲਤੇ। ਨਾਚ ਮਿੱਤਰੰ ਨਾਚ ਇਸਤੰ ਨਚ ਬਾਂਧਵ ਨਚ ਮਾਤ ਪਿਤਾ ਤਵ ਲੱਜਿਆ। ਅਕਰਣੰ ਕਰੋਤ ਖਾਦਯ ਖਾਦਯੰ ਅਸਾਜ ਸਾਜ ਸਮਝਿਆ

ਗੁਣ ਰਮਤ ਨਾਨਕ ਸਰਣ ਪੂਰਨ ਪਰਮੇਸ਼ਰ ਹੈ। ਸਿਆਮਲੰ ਮਧੁਰ ਮਨੁੱਖਿਅੰ ਹਿਰਦਯੰ ਪੁਹੁੰ ਵੈਰਣ ਹੈ। ਨਿਵੰਤ ਹੋਵੰਤ ਮਿਥਿਆ ਚੇਤਨੰ ਸੰਤ ਸਵਜਨ ਹੈ। ਅਚੇਤ ਮੂੜਾ ਨਾ ਜਾਣੰਤ ਘਟੰਤ ਸਾਸਾ ਨਿਤ ਪ੍ਰਤੇ ਛਜੰਤ ਮਹਾਸੁੰਦ।

ਸਾਰ ਸੰਗਮ ਨਾ ਸੰਸਿਆ ਹੈ। ਮਹੱਲਾ ਪੰਜਵਾਂ ਗਾਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਰਪੂਰ ਪੋਪ ਸੁਗੰਧਾ ਪਰਸ ਮਾਨੁਖਯ ਦੇਹੰ ਮਲੀਣੰ ਮਜਾ ਰੁਧਿਰ ਦੁਰਗੰਧਾ ਨਾਨਕ ਅਥ ਗਰਬੇਣ ਅਗਿਆਨਣੋ ਪਰਮਾਣੋ ਪਰਜੰਤਿਆ ਕਸ ਹੈ ਦੀਪ ਲੂਹ ਸਿਖੰਡਣ ਹੈ ਗਛੇੜ ਨੈਣ ਪਾਰੇਣ ਨਾਨਕ ਬਿਨਾ ਸਾਧੂ ਨਾ ਸਿਧਿਅਤੇ ਜਾਣੋ ਸਤ ਹੋਵੰਤੋ ਮਰਣੋ ਦ੍ਰਿਸ਼ਟੇਣ ਮਿਥਿਆ ਕੀਰਤ ਸਾਥ ਚਲੰਥੋ ਪੜੰਤ ਨਾਨਕ ਸਰ।

ਬਾਣੀ ਪ੍ਰਹਾਰਣ ਹੈ। ਬਚਨ ਸਾਧ ਸੁਖ ਪੰਥਾ ਲਹੰਥਾ ਵੱਡ ਕਰਮਣ ਹੈ। ਰਹੰਤਾ ਜਨ ਮਰਣੇਨ ਰਮਣ ਨਾਨਕ ਹਰ ਕੀਰਤਨ ਹੈ। ਪੱਤਰ ਪੁਰਜੇਣ ਚੜੀਅੰ ਨਹਿ ਜੜੀਅੰ ਪੇੜ ਸੰਪਤਾ ਨਾਮ ਬਿਹੂਣ ਬਿਖਮਤਾ।

ਨਾਨਕ ਗੋਬਿੰਦ ਰਮਣੰ ਸਾਧ ਸੰਗਮ ਹੈ, ਸੁਮੰਤਰ ਸਾਧ ਬਚਨਾ ਕੋਟ ਦੁਖ ਬਿਨਾਸਨ ਹੈ, ਹਰ ਚਰਨ ਕਮਲ ਧਿਆਨੰ ਨਾਨਕ ਕੁਲ ਸਮੂਹ ਉਧਾਰਨ ਹੈ, ਸੁੰਦਰ ਮੰਦਰ ਸੈਣ ਹੈ ਜੀਣ ਮਧਿ ਹਰ ਕੀਰਤਨ ਹੈ, ਮੁਕਤੇ ਰਮਣ ਗੋਬਿੰਦ ਹੈ ਨਾਨਕ ਲਭਦਿਆਂ ਬੜ ਭਾਗਣ ਹੈ, ਹਰ ਲਭਦੋ ਮਿੱਤਰ ਸੁਮਿੱਤੋ ਬਿਦਾਰਨ ਕਦੇ ਨਾ ਚਿੱਤੋ, ਜਾਖਾ ਜਾਕ ਅਸਲ ਤੋਲਾ ਮਿੱਤੋ, ਸੋਈ ਨਾਨਕ ਸਖਾ ਜੀ ਸੰਗ ਕਿਤੋ, ਅਬ ਜਸੰਗ ਮਿਟੰਤ ਸ

ਸਰਬ ਕੁਸਲਣ ਹੈ। ਗਾਥਾ ਗਵੰਤ ਨਾਨਕ ਭਵਿਅੰ ਪਰਾ ਪੂਰਬਣ ਹੈ। ਸੁਭ ਬਚਨ ਰਮਣੰ ਗਵਣੰ ਸਾਰ ਸੰਗੇਣ ਉਦਰਣ ਹੈ। ਸੰਸਾਰ ਸਾਗਰੰ ਨਾਨਕ ਪੁਨਰਪ ਜਨਮ ਨ ਲਭਿਅਤੇ। ਵੇਦ ਪੁਰਾਣ ਸ਼ਾਸਤਰ ਵਿਚਾਰੰ ਏਕੰਕਾਰ ਨਾਮ ਉਰਤਾਰੰ ਕੁਲਹਿ ਸਮੂਹ ਸਗਲ ਉਧਾਰੰ ਬਾੜ ਭਾਗੀ।

ਸਭੈ ਕਿਛ ਸਾਜਿਆ ਸੋ ਲਹਿ ਕੀਏ ਸਹੀ ਗਾਰ ਕੇ ਅੰਜਨ ਪਾਜਿਆ ਜੇ ਘਰ ਆਵੈ ਕੰਤ ਤਾਂ ਸਭ ਕਿਛ ਪਾਈਐ ਹਰ ਹਾਂ ਕੰਤ ਬਾਜ ਸੀਗਾਰ ਸਭ ਬਿਰਥਾ ਜਾਈਐ ਜਿਸ ਘਰ ਵਸਿਆ ਕੰਤ ਸਾਵੜ ਭਾਗੜੇ ਤਿਸ ਬਣਿਆ ਹਬ ਸੀ।

ਆਸਾ ਇਤੀ ਆਸਕ ਆਸ ਪੁਰਾਈਐ ਸਤਿਗੁਰ ਪਹਿ ਦਿਆਲ ਤਾਂ ਪੂਰਾ ਪਾਈਐ ਮੈਂ ਤਨੇ ਅਵਗਣ ਬਹੁਤ ਕੇ ਆਵਣ ਅਵਗਣ ਛਾਇਆ ਹਰਿ ਹਾਂ ਸਤਿਗੁਰ ਪਹਿ ਦਿਆਲ ਤਾਂ ਮਨ ਠਹਿਰਾਇਆ ਕਹੋ ਨਾਨਕ ਬੇਅੰਤ ਬੇਅੰਤ ਧਿਆਇਆ ਦੁੱਤਰ ਇਹ ਸੰਸਾਰ ਸਤਿਗੁਰੂ ਤਰਾਇਆ ਮਿਟਿਆ ਆਵਾ ਗਾਉਣ ਜਾਂ ਪੂਰਾ ਪਾਇਆ ਹਰਿ ਹਾਂ ਅੰਮ੍ਰਿਤ ਹਰਿ ਕਾ ਨਾਮ ਸਤਿਗੁਰ ਤੇ ਪਾਇਆ ਮੇਰੇ ਹੱਥ ਪਦਮ ਆਗਰ ਸੁਖ ਬਸ ਨਾ ਸਖੀ ਮੋਰੈ ਕੰਠ ਰਤਨ ਪੇਖ ਦੁਖ ਬਸ ਨਸ ਨਾ ਬਸ ਸੰਗ ਗੋਪਾਲ ਸਗਲ ਸੁਖ ਰਸ।

ਘਾਤ ਪੂਰਨ ਗੁਰ ਪਾਈਐ ਸਤਿਗੁਰ ਕੀਨੀ ਦਾਤ ਮੂਲ ਨਾਨਕ ਖੁਟਈ ਖਾਵਹੁ ਪੁੰਚਹੁ ਸਭ ਗੁਰ ਮੁਖ ਛੁਟਈ ਅੰਮ੍ਰਿਤ ਨਾਮ ਨਿਧਾਨ ਦਿੱਤਾ ਤੁਸ ਹਰ ਨਾਨਕ ਸਦਾ ਰਾਧ ਕਰੇ ਕਦੇ ਨਾ ਜਾਹੇ ਮਰ ਜਿੱਥੇ ਜਾਏ ਭਗਤ ਸੋ ਥਾਨ ਸੁਹਾਵਣਾ ਸਗਲੇ ਹੋਏ ਸੁਖ ਹਰਨਾਮ ਸਮਾਵਣ ਹਰਨਾਮ ਧਿਆਵਣਾ

ਸਾਵਨ ਹੁਤੇ ਸੋ ਰੰਕਨ ਹੈ ਜਿਨ ਸਿਰਦੀ ਨੇ ਕਾਟ ਪ੍ਰੀਤ ਪ੍ਰੇਮ ਤਨ ਖਚ ਰਹਿਆ ਬੀਚ ਨਰਾਈ ਹੋਤ ਚਰਨ ਕਮਲ ਮਨ ਬਿਧਿਓ ਬੂਜਨ ਸੁਰਤ ਸੰਜੋਗ ਸਾਗਰ ਮੇਰ ਉਦਿਆਨ ਪਾਨ ਨਵਖੰਡ ਬਸੁਦਾ ਭਾਰਮ ਮੂਸਨ ਪ੍ਰੇਮ ਪੇ ਰਮ ਕੈ ਗਰਾਉ।

ਸਭ ਕੋ ਹਸਨੇ ਹਾਰ ਬਲਿਹਾਰੀ ਸਜਾਤ ਕਉ ਜੇ ਜਪਿਓ ਸਿਰਜਨਹਾਰ ਕਬੀਰ ਡਗਮਗ ਕਿਆ ਕਰ ਹੈ ਕਹਾ ਡੁਲਾ ਵਹਿ ਜੀਓ ਸਰਬ ਸੁਖ ਕੋ ਨਾਇਕੋ ਰਾਮ ਨਾਮ ਰਸ ਪੀਓ ਕਬੀਰ ਕੰਚਨ ਕੇ ਕੁੰਡਲ।

ਵੀਰ ਦੀਨ ਗਵਾਇਆ ਦੁਨੀ ਸਿਉ ਦੁਨੀ ਨਾ ਚਾਲੀ ਸਾਥ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ ਕਬੀਰ ਜਹ ਜਹ ਹੋ ਫਿਰਿਓ ਕੌਤਕ ਠਾਓ ਠਾਏ ਇਕ ਰਾਮ ਸੁਨੇਹੀ ਬਾਹਰਾ ਊਜਰ ਮੇਰੇ ਪਹਾਏ ਕਬੀਰ।

ਕਬੀਰ ਸਾਕਤ ਐਸਾ ਹੈ ਜੈਸੀ ਲਸਣ ਕੀ ਖਾਨ, ਕੋਨੇ ਬੈਠੇ ਖਾਈਐ ਪ੍ਰਗਟ ਹੋਏ ਨਿਧਾਨ। ਕਬੀਰ ਮਾਇਆ ਡੋਲਨੀ ਪਵਨ ਚਕੋਲਨ ਹਾਰ, ਸੰਤ ਹੋ ਮਾਖਨ ਖਾਇਆ ਛਾਛ ਪੀਐ ਸੰਸਾਰ। ਕਬੀਰ ਮਾਇਆ ਡੋਲਨੀ ਪਵਨ ਵਹਿ ਹਿਵਤਾਰ, ਜਿਨ ਬਿਲੋਇਆ ਤਿਨ ਖਾਇਆ।

ਕਬੀਰ ਪ੍ਰੀਤ ਇਕ ਸਿਉ ਕੀਏ ਆਨ ਦੁਬਿਧਾ ਜਾਏ ਭਾਵੈ ਲਾਂਬੇ ਕੇਸ ਕਾਰ ਭਾਵੈ ਕਰਰ ਮੁੜਾਏ ਕਬੀਰ ਜਗ ਕਾਜਲ ਕੀ ਕੋਠਰੀ ਅੰਧ ਪਰੇ ਤਿਸ ਮਾਹੇ ਹੋ ਬਲਿਹਾਰੀ ਤਨ ਕਉ ਪੈਸ ਜੋ ਨਿਕ ਸਜਾਹੇ ਕਬੀਰ ਇਹ ਤਨ ਜਾਏ।

ਬਰਨ ਕੁੱਲ ਜਾਏ। ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸੈ ਭਾਏ, ਮਨ ਤੋਂ ਮਹਿਗਲ ਹੋਏ ਰਹਿਓ ਨਿਕਸੋ ਕਿਉ ਕਹਿ ਜਾਏ। ਕਬੀਰ ਐਸਾ ਸਤਿਗੁਰ ਜੇ ਮਿਲੈ ਤੁੱਠਾ ਕਰੇ ਪਸਾਓ, ਮੁਕਤ ਦੁਆਰਾ ਮੁਕਲਾ

ਕਬੀਰ ਭਾਰ ਪਰਾਈ ਸਿਰ ਚਰਾਏ ਚੱਲਿਓ ਚਾਹੇ ਬਾਟ ਆਪਨ ਆਪਣੇ ਭਾਰ ਹੈ ਨਾ ਡਰੈ ਆਗੇ ਔਕਟ ਘਾਟ ਕਬੀਰ ਬਨ ਕੀ ਦਾਦੀ ਲਾਕਰੀ ਠਾਡੀ ਕਰੇ ਪੁਕਾਰ।

ਕਬੀਰ ਹਰਿ ਕਾ ਸਿਮਰਨ ਛੱਡ ਕੇ ਅਹੋਈ ਰਾਖੈ ਨਾਰ, ਗਧੀ ਹੋਇ ਕੈ ਔਤਰੈ ਭਾਰ ਸਹਿ ਮਨ ਚਾਰ, ਕਬੀਰ ਚਤੁਰਾ ਯਤ ਕਨੀ ਹਰ ਜਪ ਹਿਰਦੈ ਮਾਹੇ, ਸੂਰੀ ਉਪਰ ਖੇਡਣਾ

ਨਾਨਕ ਸਿਉ ਆਏ, ਜੋਤ ਬਿਨਾ ਜਗਦਿਸਕੇ ਜਗ ਤੋਂ ਲੰਘੇ ਜਾਏ। ਬੂਢਾ ਬੰਸ ਕਬੀਰ ਕਾ ਉਪਜੋ ਪੂਤ ਕਮਾਲ, ਹਰ ਕਾ ਸਿਮਰਨ ਛੱਡ ਕਹਿ ਕਰ ਲੈ ਆਇਆ ਮਾਲ। ਕਬੀਰ ਸਾਧੂ ਕਉ ਮਿਲਨੇ ਜਾਈ।

ਕਬੀਰ ਨੈਣ ਨਿਹਾਰੋ ਤੁਜ ਕਹੋ, ਸਰਵਣ ਸੁਣਾਓ ਤੁਹ ਨਾ ਆਓ, ਬੈਨ ਉਚਰਾਓ ਤੁਹ ਨਾਮ ਜੀ, ਚੰਨ ਕਮਲ ਰਿਧ ਠਾਓ। ਕਬੀਰ ਸੁਰਗ ਨਰਕ ਤੇ ਮੈਂ ਰਹਿਓ, ਸਤਿਗੁਰ ਕੈ ਪ੍ਰਸਾਦ, ਚੰਨ ਕਮਲ ਕੀ ਮੌਜ ਮਹਿ ਰਹੋ ਅੰਤ ਅਰ ਆਦ। ਕਬੀਰ ਚੰਨ ਕਮਲ ਕੀ ਮੌਜ ਕਹੋ, ਕਹੇ ਕੈਸੇ ਉਨਮਾਨ, ਕਹੇ ਬੇਕੋ ਸੋਭਾ ਭਇ ਨਹੀਂ ਦੇਖਾ ਹੀ ਪਰਵਾਨ। ਕਬੀਰ ਦੇਖ ਕੈ ਕਹਿ ਕਹਾਓ, ਕਹੇ ਨਾ ਕੋਪਤੀ ਆਏ, ਹਰ ਜੈਸਾ ਤੈਸਾ ਉਹੀ ਰਹੋ, ਹਰਖ ਗੁਣ ਗਾਏ।

ਛਾਇਆ ਬਰਖ ਭਰੇ ਸਰਤਾਲ ਚਾਤਰਕ ਜਿਉ ਤਰਸਤ ਰਹਿ ਤਿਨ ਕੋ ਕੌਣ ਹਵਾਲ ਕਬੀਰ ਚੱਕਈ ਜਿਉ ਨਿਸ ਬਿਛੁਰੈ ਆਏ ਮਿਲੇ ਪ੍ਰਭਾਤ ਜੋ ਨਰ ਬਿਛੜੇ ਰਾਮ ਸਿਉ ਨਾ ਦਿਨ ਮਿਲੇ ਨਾ ਰਾਤ ਕਬੀਰ ਰਹਿ ਨਾਇਰ ਬਿਛੋਰਿਆ ਰਹੋਰੇ ਸੰਖ ਮਜੂਰ ਦੇਵਲ ਦੇਵਲ ਧਾਹੜੇ ਦੇਸਹਿ ਉਗਵਤ ਸੂਰ ਕਬੀਰ ਸੁਤਾ ਕਿਆ ਕਰੇ ਜਾਗ ਰੋਏ ਪੈ ਦੁੱਖ ਜਾ ਕਾ ਬਾਸਾ ਗੁਰਮਹਿ ਸੋ ਕਿਉ ਸੋਵੈ ਸੁਖ ਕਬੀਰ ਸੁਤਾ ਕਿਆ

ਸੰਗ ਲਾਗ ਕਬੀਰ ਸੰਤ ਕੀ ਗੱਲ ਨਾ ਛੋਡੀ ਹੈ ਮਾਰਗ ਲਾਗਾ ਜਾਓ ਪੇਖ ਤੇ ਪੁਨੀਤ ਹੋਏ ਭੇਟ ਜਪੀਐ ਨਾਉ ਕਬੀਰ ਸਾਕਤ ਸੰਗ ਨਾ ਕੀਜੀਐ ਦੂਰਹਿ ਜਾਈਐ ਭਾਗ ਬਾਸਨ ਕਾਰੋ ਪਸਰੀਐ

ਜਨਹਾਰ ਕਬੀਰ ਫਲ ਲਾਗੇ ਫਲ ਨ ਪਾਕਨ ਲਾਗੇ ਆਂਬ ਜਾਏ ਪਹੁੰਚੇ ਖਸਮ ਕੋ ਜਾ ਬੀਚ ਨ ਖਾਹੀ ਕਾਂਬ ਕਬੀਰ ਠਾਕੁਰ ਪੂਜੈ ਮੋਲ ਲੈ ਮਨ ਹਟ ਤੀਰਥ ਜਾਹੇ ਦੇਖਾ ਦੇਖੀ ਸਵਾਂਗ ਧਾਰ ਭੂਲੇ ਪਟਕਾ ਖਾਹੇ ਕਬੀਰ ਪਾਹਨ ਪਰਮੇਸ਼ੁਰ ਕੀਆ ਪੂਜੈ ਸਭ ਸੰਸਾਰ ਏਸ ਪ੍ਰਵਾਸੇ ਜੋ ਰਹੇ ਬੂਢੇ ਕਾਲੀ ਤਹਾਰ ਕਬੀਰ ਕਾਗਦ ਕੀ ਓਬਰੇ ਮਸਕ ਕਰਮ ਕ ਪਾਟ ਪਾਹਨ ਥੋਰੀ ਪਿਰਥਮੀ ਪੰਡਿਤ ਪਾੜੀ ਬਾਟ ਕਬੀਲ ਕਾਲ ਕਰੰਤ ਅਵਹਿ ਕਾਲ ਅਬ ਕਰਤਾ ਸਵੈ ਤਾਲ ਪਾਛੈ ਕਛੂ ਨ ਹੋਏਗਾ ਜੋਸਰ ਪਰ ਆਵੈ ਕਾਲ ਕਬੀਰ ਐਸਾ ਜਨ ਤਿਕ ਦੇਖਿਆ ਜੈਸੀ ਤੋਈ ਲਾਖ ਦਿਸੈ ਚੰਚਲ ਬਹੁ ਗੁਨਾ ਮਤ ਹੀਨਾ ਨਾ ਪਾਕ ਕਬੀਰ ਮੇਰੀ ਬੁੱਧ ਕਉ ਜਮ ਨ ਕਰੈ ਤਿਸ ਕਾਰ ਜਿਨਿਹ ਜਮੂਆ ਜਿਰ ਸਿਰਜਿਆ ਸੋ ਜਪਿਆ ਪਰ ਵਿਦਗਾਰ ਕਬੀਰ ਕਸਤੂਰੀ ਭਇਆ ਭਵਰ ਭਏ ਸਭ ਦਾਸ ਜਿਉ ਜਿਉ ਭਗਤ ਕਬੀਰ ਕੀ ਤਿਉ ਤਿਉ ਰਾਮ ਨੇ ਵਾਸ ਕਬੀਰ ਗਹਿ ਗਚ ਪਰਿਉ ਕੁਟੰਬ ਕੈ ਕਾਂਠੈ ਰਹੇ ਗਯੋ ਰਾਮ ਆਏ ਪਰੇ ਧਰਮ ਰਾਏ ਕੇ ਬੀਚਹਿ ਧੂਮਾ ਧਾਮ ਕਬੀਰ ਸਾਕਤ ਦੇ ਸੂ

ਕਬੀਰ ਗੰਗ ਜਮਨ ਕੇ ਅੰਤਰੇ ਸਹਿਜ ਸੁਨ ਕੇ ਘਾਟ ਤਹਾ ਕਬੀਰ ਮਟਕੀਆ ਖੋਜਤ ਮੁਨ ਜਨ ਬਾਟ ਕਬੀਰ ਜੈਸੀ ਉਪਜੀ ਪੇੜ।

ਮਾਲ ਮੁਨੀ ਮਨਵਰ ਗਲੇ ਮਾਨ ਸਵੈ ਕਉ ਖਾਏ ਕਬੀਰ ਸਾਚਾ ਸਤਿਗੁਰ ਮੈਂ ਮਿਲਿਆ ਸ਼ਬਦ ਜੋ ਬਾਹਿਆ ਏਕ ਲਾਗਤੇ ਪੁਹੇ ਮਿਲ ਗਿਆ ਪਰਿਆ ਕਲੇਜੇ ਛੇਕ ਕਬੀਰ ਸਾਚਾ ਸਤਿਗੁਰ ਕਿਆ ਕਰੈ ਜੋ ਸਿੱਖਾ ਮੈਂ ਚੂਕ ਅੰਧੇ ਏਕ ਨਾ ਲੱਗ ਗਈ ਜੋ ਬਾਂਸ ਬਜਾਈਏ ਫੂਕ ਕਬੀਰ ਹੈ ਗੇ ਸਭ ਬਾਹਨ ਸਗਨ ਘਾਨ ਛਤਰਪਤੀ ਕੀ ਨਾਰ ਤਾਸ ਪਟੰਤਰ ਨਾ ਪੁਜੈ ਹਰ ਜਨ ਕੀ ਪਨਿਹਾਰ ਕਬੀਰ ਨ੍ਰਿਪ ਨਾ

ਕਬੀਰ ਪਾਲ ਸਮੋਹਾ ਸਰਵਰ ਭਰਾ ਪੀ ਨਾ ਸਕੈ ਕੋਈ ਨੀਰ ਭਾਗ ਵੱਡੇ ਤੈ ਪਾਇਓ ਤੂੰ ਭਰ ਭਰ ਪੀਓ ਕਬੀਰ ਕਬੀਰ ਪ੍ਰਭਾਤੇ ਤਾਰੇ ਖਿਸਹਿ ਤਿਉ ਇਹੋ ਖਿਸੈ ਸਰੀਰ ਇਹ ਦੁਏ ਅੱਖਰ ਨਾ ਖਿਸਹਿ ਜੋ ਸੋ ਕਹਿ ਰਹੋ ਕਬੀਰ ਕਬੀਰ ਕੋਠੀ ਕਾਟ ਕੇ ਦਹਿ ਦਿਸ ਲਗੀ ਆਗ ਪੰਡਿਤ ਪੰਡਿਤ ਜਲ ਮੂਏ ਮਰ ਮੂਰਖ ਉਭਰੇ ਭਾਗ ਕਬੀਰ ਸੰਸਾ ਦੂਰ ਕਰ ਕਾਗਦ ਦੇ ਵਿਹਾਏ ਬਾਵਨ ਅੱਖਰ ਸੋਧ ਕੈ ਹਰ ਚਰਨੀ ਚਿਤ ਲਾਏ ਕਬੀਰ ਸੰਤ ਨਾ ਛਾਡੈ ਸੰਤੇ ਜੋ ਕੋਟਿਕ ਮਿਲਿਆ ਸੰਤ ਮਲਿਆ ਗਰ ਭੁਜੰਗ ਵਿਢਿਓ ਤਾਂ ਸੀਤਲਤਾ ਤਾਂ ਨਤ ਜੰਤ ਕਬੀਰ ਮਨ ਸੀਤਲ ਭਇਆ ਪਾਇਆ ਬ੍ਰਹਮ ਗਿਆਨ ਜਿਨ ਜਵਾਲਾ ਜਗ ਜਾਰਿਆ ਸੋ ਜਨ ਕੇ ਉਦਕ ਸਮਾਨ ਕਬੀਰ ਸਾਰੀ ਸਿਰਜਨ ਹਾਰ ਕੀ ਜਾਨ ਨਾਹੀ ਖੋਏ ਕਹਿ ਜਾਨ ਆਪਨ ਧਨੀ ਕਹਿ ਦਾਸ ਦੀਵਾਨੀ ਹੋਏ ਕਬੀਰ ਭਲੀ ਭਈ ਜੋ ਭਉ ਭਰਿਆ ਦਿਸਾ ਗਈ ਸਭ ਭੂਲ

ਪੂਰੀ ਪਰਿਬਲਾਏ। ਕਬੀਰ ਮਾਰੇ ਬਹੁਤ ਪੁਕਾਰਿਆ, ਪੀਰ ਪੁਕਾਰੇ ਔਰ, ਲਾਗੇ ਚੋਟ ਬ੍ਰਹਮ ਕੀ ਰਹਿਓ ਕਬੀਰਾ ਠੌਰ। ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ ਲਿਓ ਸਾਸ, ਚੋਟ ਸੁਹਾਰੇ ਸਭ

वाहेगुरु जी, वाहेगुरु।